0: You are listening to SeekNet Radio, broadcasting live Gurbani Kirtan 24 hours a day from around the world.
1: ਜੀਓ ਆਪ ਜੀ ਨੇ ਬੜੇ ਪਿਆਰ ਨਾਲ ਕੀਰਤਨ ਸੁਣਿਆ ਔਰ ਇਹ ਜੋ ਤਾਲ ਹੈ ਭਾਨਮਤੀ ਆਪ ਇਸਕੋ ਸੁਣੇ ਦੋ ਤੁਖੇ ਔਰ ਉਸਕੇ ਬਾਅਦ ਹਮ ਕੀਰਤਨ ਕੀ ਸਮਾਪਤੀ ਕਰੇਂਗੇ ਬੜਾ ਆਪਣੇ ਅਭੀ ਪਿਆਰ ਸੇ ਗਾਇਆ ਹੈ ਸੁਣਾ ਹੈ ਮੁਝੇ ਬੜੀ ਖੁਸ਼ੀ ਹੈ

ਕੋਟਗੜ੍ਹ ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਰਤ

नानक हर आपे जोड़ बिछोड़े जोड़ बिछोड़े।

بس کے از صحبت بزرگان شد ججم چشم مغیر چشم مغیر از مال شبانا.

ਇਸ ਦੇ ਪ੍ਰਥਾਏ ਨੌਵੇਂ ਪਾਤਸ਼ਾਹ ਜੀ ਨੇ ਵਿਕਥਨ ਕੀਤਾ। ਹਰ ਕੀਗਤ ਨਾਹੀ ਕਉ ਜਾਣੇ, ਜੋਗੀ ਜਤੀ ਤਪੀ ਪਛਹਾਰੀ ਅਰ ਬਹਲੋਕ ਸਿਆਣੇ, ਤੂੰ ਬੇਅੰਤ ਕੋ ਵਿਰਲਾ ਜਾਣੇ, ਕੋ ਵਿਰਲਾ ਜਾਣੇ। ਗਾਹੇ ਸੂਫੀ ਗਾਹੇ ਜ਼ਾਹਿਦ ਗਾਹ ਕਲੰਦਰ ਮੇ ਸ਼ਬਦ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹ ਕਲੰਦਰ ਮੇ ਸ਼ਬਦ, ਰੰਗ ਹਾਏ ਮੁਖਤਲਿਫ ਦਾਰਿਦ ਬੁੱਤੇ ਅਜਾਰੇ ਮਾ, ਤੂੰ ਬੇਅੰਤ ਆਪਣੀ ਮਾਇਆ ਆਪ ਸਾਰੀ, ਆਪੇ ਦੇਖਣ ਹਾਰਾ ਨਾਨਾ ਰੂਪ ਤਰੀ ਬਹੁ ਰੰਗੀ ਸਭ ਤੇਰੇ ਨਿਆ, ਤੂੰ ਬੇਅੰਤ ਬ੍ਰਹਮਾ ਨ ਜਾਣੇ ਅੰਤ ਨ ਪਾਵਤ ਦੇਵ ਸਭੇ, ਮੁਨ ਇੰਦਰ ਮਹਾ ਸ਼ਿਵ ਜੋ ਕਰੀ, ਤੂੰ ਬੇਅੰਤ ਅਤ ਊਚਾ ਤਾਂ ਕਾ ਦੁਰਬਾਰਾ।

ਸ਼ਹੀਦਾਂ ਦੇ ਸਰਤਾਜ ਆਪਣੀ ਸੁਲਹਲ ਕੁਰਬਾਨੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਾ ਜਾਤਾ, ਮੋਹੇ ਨਿਰਗੁਣ

मन भयो पा फिर जित न चले मन भयो पा सतगुरु में।

कृपा करो दीन के दाते।

பூரன் மத பூரன் அந்த பூரன் பரமேஸ்வரன் சிமரந்து சந்த் சிமர

परम सम्मानयोग गुरु साहब जी का परम पवित्र मुकदस पुनीत आपा गुरु साहब सिंह जीओ वाहिगुरु जी का खालसा वाहिगुरु जी की फतह। शब्द भंडार बहरे जखार धन धन श्री गुरु ग्रंथ साहिब महाराज जी दे पवित्र अमोलिक खजाने विचों आसा की वाल दे शब्दां श्लोकां पौड़ियां द्वारा अथवा कुछ शब्दां द्वारा सतगुरां दी दात शिक्षा प्राप्त हुई है। अंत शब्द जो आपके दे सामने गायन किया जा रहा है आसा अते पहाड़ी आदि दे अलापा अंदर स्वरा अंदर सप्तकां अंदर इसकी बेसिक लाइन इसका बेसिक आइडिया सेंट्रल आइडिया गुरु महाराज जी पुनः पुनः फरमाते ने ताकि साडे मन अंदर वस जाए टिक जाए। गुरसिख हर बोलो मेरे भाई हे गुरु दे प्यारियो सर्वव्यापी सर्वशक्तिवान ओमनी प्रेजेंट एंड ओमनी पोटेंट जो अलमाइटी फादर है जो सर्वशक्तिवान हर समय हर जगह व्यापक है ते समूह पूर्वता शक्तियां का मालिक है उसका चिंतन करो उसकी आराधना करो। गुरसिख हर बोलो मेरे भाई अगे इकरार है वायदा है फल की मिलेगा प्राप्ति की होगी मुआवजे अंदर रिवार्ड इवजाना की मिलेगा। गुरसिख हर बोलो मेरे भाई हर बोल सब पाप लह जाए। कई बार मनुख ना चाहता होया भी पाप कर जाता है अकारण ही किसी नाल शदीद ख्यालातां दा टकराव हो जाता है अकारण ही किसी नाल विरोधता हो जाती है ना चाहदे होया भी कई कुछ इत हो जाता। कौन चाहता है मेरे स्वच्छ ते कीमती लिबास उत्ते गर्द पवे कालस लगे पर फिर भी लग जाती ना दिया आलूदगी हो जाती है। मैं ही ना चाहदे होया लैण देण विच वर्तारिया अंदर कई बारी तलख कलामियां अचेत गल्लां हो जांदियां ने ते हौली हौली सूक्ष्म मैल लगती भी कसाफत गलाजत का रूप धार जाती है डूंगी हो जाती है। इसे लिए सतगुरु ने आपके पावन फरमाना द्वारा फरमाया है नर अचेत पाप ते डर जो तू उचेचे तौर ते धा के अटेंशनली नहीं भी कर दो ऐसे हो जाने वाले पापा तो भी तू सुचेत रह बेदार रह बच के रह नर अचेत पाप ते डर। तो गुरु साहिब जी ने ऐसा भी फरमाया है कि जे बिलफर्ज ना चाहद्या भी एक साफत गलाजत मैल लगती जाए तो भी आशावादी गुरु ने सानू राहपरी बख्शद्या होया शाहकार कलाम अंदर फरमान किया है परिया मत पापा के सन हूं तू बेहिस बेहरकत बेउदमा ना हो तेरी ना टा दे कि मैं पापी हो गया हां ते देख किवें आशावादी सतगुरु मेहरामत करदे ने पर ये मत पापा ते संग पहली मिसाल दिती है मूत पलीती कपड़ हुए अगे ढंग दस्या दे साबून दे मैंने लगाना दे साबून उस पलीत कपड़े नू नापाक कपड़े नू जो मूत पलीती कपड़ होए हो गया सी दे साबून लईए उतोए ऐसे तरह ही तरिये मत पापा के संग ओ तोपे नावे के रंग। कई पाउडर कई साबण ऐसे भी होंदे ने मैल भी ला देंदे ने रंगत भी दे जांदे
ਨਾਮ ਐਸਾ ਸਾਬਣ ਹੈ, ਨਾਮ ਐਸਾ ਪਾਊਡਰ ਹੈ, ਨਾਮ ਐਸਾ ਮੈਲ ਕੱਟਣ ਵਾਲਾ ਤੇ ਗੁਣਾਂ ਵਾਲੀ ਚੀਜ਼ ਹੈ ਕਿ ਮਨੁੱਖ ਦੇ ਮਨ ਦੀ ਮੈਲ ਵੀ ਲਾ ਦਿੰਦਾ ਹੈ ਤੇ ਰੰਗ ਵੀ ਚਾੜ ਦਿੰਦਾ ਹੈ। ਇਸ ਲਈ ਤੂੰ ਪਰਮੇਸ਼ਰ ਦਾ ਜਸ ਸੁਣਿਆ ਕਰ ਅਥਵਾ ਗਾਵਿਆ ਕਰ ਅਥਵਾ ਧਾਰਨ ਕਰਿਆ ਕਰ ਤੇ ਅਮਲਾਇਆ ਕਰ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲ ਤੇ ਸਭ ਪਾਪ ਲਹਿ ਜਾਏ। ਤੋ ਮਨ ਬਚ ਕਰਮ ਕਰਕੇ ਕਈ ਵਾਰੀ ਪਾਪ ਹੋ ਜਾਂਦੇ ਨੇ ਤੇ ਵੱਡਾ ਹੀ ਕੀਮਤੀ ਸ਼ੀਸ਼ਾ ਕਿਸੇ ਮੰਗਵਾਇਆ ਹੋਵੇ, ਭਾਵੇਂ ਬਿਲਜੀਅਮ ਤੋਂ ਮੰਗਵਾਇਆ ਹੋਵੇ, ਇੰਸ਼ੋਰ ਕਰਾ ਕੇ ਬੜੀ ਏਹਤਿਆਤ ਨਾਲ ਵੱਡ ਮੁੱਲੇ ਬੰਗਲੇ ਦਿਨੁਕਰ ਚ ਆਬਨੂਸੀ ਫਰਨੀਚਰ ਦੇ ਨਾਲ ਆਤ ਵੱਡ ਮੁੱਲੇ ਟੇਬਲ ਤੇ ਲਾਇਆ ਹੋਵੇ, ਉਸ ਦਿਨ ਇਸ ਨੂੰ ਘਰੋਂ ਬਾਹਰ ਜਾਣਾ ਪੈ ਜਾਏ ਤੇ ਹੈਰਾਨ ਹੋਵੇ ਸ਼ੀਸ਼ੇ ਚ ਮੂੰਹ ਨੀ ਦਿਸਦਾ ਸੋਹਣਾ, ਸਾਫ ਸੁਥਰਾ ਚਿਹਰਾ, ਦਸਤਾਰ ਦਾੜਾ ਨਹੀਂ ਦਿਸ ਰਿਹਾ, ਕਾਰਨ ਕੀ ਏ? ਤੇ ਫਿਰ ਪਤਾ ਲੱਗਾ ਵੀ ਸ਼ੀਸ਼ੇ ਤੇ ਮੈਲ ਪੈ ਗਈ ਸੀ। ਐਨ ਇਸੇ ਤਰ੍ਹਾਂ ਕਈ ਵਾਰੀ ਜੇ ਮੈਲ ਨਾ ਵੀ ਹੋਵੇ, ਇੱਕ ਹੋਰ ਵੀ ਕਾਰਨ ਹੁੰਦਾ, ਸ਼ੀਸ਼ੇ ਚਿਹਰਾ ਨਹੀਂ ਦਿਸਦਾ, ਸ਼ੀਸ਼ਾ ਸਾਹਮਣੇ ਮੁਤਹਰਕ ਹੋਵੇ, ਹਿਲਦਾ ਜੁਲਦਾ ਹੋਵੇ, ਇਹਨਾਂ ਦੋਵਾਂ ਹਾਲਤਾਂ ਵਿਚ ਚਿਹਰਾ ਨਹੀਂ ਦਿਸਦਾ, ਸ਼ੀਸ਼ਾ ਵਡਮੁੱਲਾ ਹੀ ਹੁੰਦਾ। ਇੱਕ ਹੋਰ ਵੀ ਸਿਆਣੇ ਨੇ ਹਾਲਤ ਕੱਢੀ ਏ, ਜੇ ਸ਼ੀਸ਼ਾ ਸਾਫ਼ ਵੀ ਹੋਵੇ, ਸ਼ੀਸ਼ਾ ਸਾਕਣ ਵੀ ਹੋਵੇ, ਮੈਂ ਖਲੋਤਾ ਟਿਕਿਆ ਹੋਇਆ ਹਿਲਦਾ ਨਾ ਵੀ ਹੋਵੇ, ਤੀਜੀ ਇੱਕ ਹੋਰ ਵੀ ਗੱਲ ਏ, ਵੇਖਣ ਵਾਲੇ ਨੂੰ ਗਿਆਨ ਨਾ ਹੋਵੇ ਵੀ ਮੈਂ ਹੀ ਉਧਰ ਮੁਨਕਸ਼ ਹੋ ਰਿਹਾ, ਮੇਰਾ ਹੀ ਰਿਫਲੈਕਸ਼ਨ ਉਧਰ ਜਾ ਰਿਹਾ, ਮੇਰਾ ਆਪਣਾ ਹੀ ਸਾਇਆ ਹੈ ਅਗਿਆਨਤਾ ਨਾਲ, ਤਾਂ ਵੀ ਉਹਨੂੰ ਫਾਇਦਾ ਨਹੀਂ ਹੋਵੇਗਾ। ਜਿਵੇਂ ਕਈ ਜਾਨਵਰ ਆਪਣੇ ਪਰਛਾਵੇਂ ਨਾਲ ਲੜਦੇ ਰਹਿੰਦੇ ਨੇ, ਕਈ ਗਾਈਆਂ ਸ਼ੀਸ਼ਿਆਂ ਨੂੰ ਟਕਰਾਉਂਦੀਆਂ ਵੇਖੀਆਂ ਬੰਬਈ ਅੰਦਰ, ਕਈ ਕੁੱਤੇ ਸ਼ੀਸ਼ਿਆਂ ਦੇ ਵਿਚ ਆਪਣਾ ਚਿਹਰਾ ਵੇਖ ਕੇ ਭੌਂਕਦੇ ਵੇਖੇ, ਕਈ ਜਾਨਵਰ ਲਹੂ ਲੁਹਾਣ ਹੁੰਦੇ ਵੇਖੇ ਸ਼ੀਸ਼ਿਆਂ ਤੇ ਚੁੰਝਾਂ ਮਾਰ ਮਾਰ, ਅਗਿਆਨਤਾ ਹੈ ਨਾ ਕਿ ਮੇਰਾ ਆਪਣਾ ਹਿੱਸਾ ਆਇਆ ਉਧਰ ਮੁਨਕਸ ਹੋ ਰਿਹਾ। ਤੋ ਤਿੰਨ ਅਵਸਥਾਵਾਂ ਨੇ, ਸ਼ੀਸ਼ਾ ਕਿੱਡਾ ਵਡਮੁੱਲਾ ਹੋਵੇ, ਤਿੰਨ ਕਾਰਨ ਹੋਣ ਤਾਂ ਉਹਦੇ ਚ ਮੂੰਹ ਨਹੀਂ ਦਿਸਦਾ, ਚਿਹਰਾ ਨਹੀਂ ਦਿਸਦਾ, ਰੂਪ ਨਹੀਂ ਦਿਸਦਾ, ਇੱਕ ਤੇ ਉਹਦੇ ਤੇ ਮੈਲ ਪਈ ਹੋਵੇ, ਇੱਕ ਉਹ ਹਰਕਤ ਵਿਚ ਹੋਵੇ ਤੇ ਤੀਜਾ ਵੇਖਣ ਵਾਲਾ ਅਗਿਆਨੀ ਹੋਵੇ ਤੇ ਮੇਰਾ ਆਪਣੇ ਪਰਛਾਵਾਂ। ਇਹਨੂੰ ਸੰਤਾਂ ਦੀ ਭਾਸ਼ਾ ਵਿਚ ਸੰਤ ਬੋਲੀ ਵਿਚ ਲਿਖਿਆ ਮਲ ਵਿਕਸ਼ੇਪ ਅਵਰਣ, ਤਿੰਨ ਦੋਸ਼ ਜਿਸ ਇਨਸਾਨ ਦੇ ਹਿਰਦੇ ਨੂੰ ਹੋਣ ਉਹਨੂੰ ਆਪਾਂ ਨਹੀਂ ਦਿਸ ਸਕਦਾ, ਭਾਵੇਂ ਗੁਰੂ ਘਰ ਵਿਚ ਜਨਮ ਲੈਣ ਵਾਲਾ ਕਿਉਂ ਨਾ, ਹਰ ਵੇਲੇ ਕੀਰਤਨੀਆਂ ਕਿਉਂ ਨਾ ਹੋਵੇ, ਮਲ ਵਿਕਸ਼ੇਪ ਤੇ ਆਵਰਣ, ਇਹਨਾਂ ਦਾ ਇੱਕੋ ਹੀ ਇਲਾਜ ਸਤਿਗੁਰਾਂ ਨੇ ਦੱਸਿਆ ਹੈ ਕਿ ਸੰਗਤ ਦੁਆਰਾ, ਗੁਰਮੁਖਾਂ ਦੀ ਸੋਭਤ ਦੁਆਰਾ, ਸ਼ੁਭ ਵਿਚਾਰ ਵਟਾਂਦਰੇ ਦੁਆਰਾ ਅਤੇ ਪਰਮੇਸ਼ਰ ਦੇ ਨਾਮ ਜਪਣ ਨਾਲ ਇਹ ਸਾਰੇ ਮਲ ਆਲੂਦਗੀਆਂ ਦੂਰ ਹੋ ਜਾਂਦੀਆਂ ਨੇ। ਤੋ ਕਹਿ ਕੇ ਸਮਾਪਤੀ ਕੀਤੀ ਜਾਵੇਗੀ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਆਪਦਾ ਧੰਨਵਾਦ ਹੋਵੇਗਾ। ਆਓ ਰਲ ਕੇ ਇਸ ਤੁਕ ਨੂੰ ਨਾਲ ਗਏ।

ਕਾਨਾ ਰਾਗ ਤੋਂ ਬਾਅਦ ਕਲਿਆਣ ਰਾਗ ਦਾ ਆਉਣਾ ਸੁਭਾਵਿਕ ਹੈ। ਰਾਗਮਾਲਾ ਵਿੱਚ ਵੀ ਗੌਰਾ ਔ ਕਾਂਦਰਾ ਕਲਿਆਣਾਂ ਦੀ ਤਰਤੀਬ ਰੱਖੀ ਹੈ। ਕਲਿਆਣ ਖੁਸ਼ੀ ਪੈਦਾ ਕਰਦਾ ਹੈ, ਆਤਮਾ ਆਨੰਦ ਵਿੱਚ ਆਈ ਪ੍ਰਭਾਤ ਦੀ ਲੋਹ ਦੀ ਉਡੀਕ ਕਰਦੀ ਹੈ। ਪ੍ਰਭੂ ਦੀ ਯਾਦ ਨੇ, ਸਿਮਰਨ ਨੇ ਦ੍ਰਿੜ ਕਰਾ ਦਿੱਤਾ ਕਿ ਮਾਇਆ ਦੇ ਸਾਰੇ ਯਤਨ ਕਿਸੇ ਕੰਮ ਨਹੀਂ। ਆਨੰਦ ਵਿੱਚ ਆਈ ਆਤਮਾ ਲਾਲਨ ਕੀ ਸੋਭਾ ਸੁਣ ਸੁਣ ਖੀਵੀ ਹੁੰਦੀ ਹੈ। ਸ਼ਬਦ ਦੇ ਸਿਮਰਨ ਦੀ ਬਰਕਤ ਨਾਲ ਸਦਾ ਸਦ ਜਾਗਤ ਰਹਿੰਦੀ ਹੈ ਆਤਮਾ, ਅਤੇ ਕਲਿਆਣ ਸਾਵਧਾਨ ਮੁਦਰਾ ਵਿੱਚ ਹੀ ਗਾਇਆ ਜਾਂਦਾ ਹੈ। ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਉਚਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਭੇਦ ਅਨੁਸਾਰ ਕਲਿਆਣ ਰਾਗ ਦੇ ਅਧੀਨ ਰਾਗ ਕਲਿਆਣ ਭੁਪਾਲੀ ਵੀ ਆਉਂਦਾ ਹੈ। ਕਲਿਆਣ ਅਤੇ ਕਲਿਆਣ ਭੁਪਾਲੀ ਦੋਨੋਂ ਭਿੰਨ ਅਤੇ ਸੁਤੰਤਰ ਰਾਗ ਹਨ। ਕਲਿਆਣ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ ਹਨ ਅਤੇ ਕਲਿਆਣ ਭੁਪਾਲੀ ਵਿੱਚ ਕੇਵਲ 1 ਸ਼ਬਦ ਹੈ। ਇਸ ਰਾਗ ਵਿੱਚ ਤੀਬਰ ਮੱਧਮ ਅਤੇ ਬਾਕੀ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਬਾਦੀ ਸੁਰ ਗੰਧਾਰ ਅਤੇ ਸਮਾਧੀ ਨਿਸ਼ਾਦ ਹੈ। ਗਾਇਨ ਸਮਾਂ ਹੈ ਰਾਤ ਦਾ ਪ੍ਰਥਮ ਪਹਿਰ। ਰਾਗ ਕਲਿਆਣ ਵਿੱਚ ਸਰਵਣ ਕਰੋ 2 ਸ਼ਬਦਾਂ ਦਾ ਕੀਰਤਨ। ਪਹਿਲਾ ਸ਼ਬਦ ਹੈ ਪ੍ਰਭ ਮੋਹੇ ਕਬ ਗਲ ਲਾਵਹਿ ਗੇ, ਪ੍ਰੋਫੈਸਰ ਕਰਤਾਰ ਸਿੰਘ ਜੀ। ਦੂਜਾ ਸ਼ਬਦ ਗਾਇਨ ਕਰ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਸ਼ਬਦ ਹੈ ਗੁਣ ਨਾਦ ਧੁਨ ਆਨੰਦ ਵੇਦ। ਸਰਵਣ ਕਰੋ ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰਾਂ ਪਾਸੋਂ ਪ੍ਰਭ ਮੋਹੇ ਕਬ ਗਲ ਲਾਵਹਿ ਗੇ।

ਰਿਸ਼ਭ, ਗੰਧਾਰ, ਧੈਵਤ ਕੋਮਲ ਅਤੇ ਮੱਧਿਮ ਤੀਬਰ ਲੱਗਦੇ ਹਨ। ਵਾਦੀ ਸੁਰ ਧੈਵਤ ਅਤੇ ਸੰਵਾਦੀ ਰਿਸ਼ਭ ਹੈ। ਗਾਇਨ ਸਮਾਂ ਹੈ ਦਿਨ ਦਾ ਦੂਜਾ ਪਹਿਰ। ਇਸ ਰਾਗ ਵਿਚ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਭਾਈ ਸਾਹਿਬ ਬਲਬੀਰ ਸਿੰਘ ਜੀ ਦਾ ਰਾਗੀ ਜਥਾ। ਰਚਨਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ, ਰੂੜੋ ਮਨ ਹਰ ਰੰਗੋ ਲੋੜੈ, ਗਾਲੀ ਹਰ ਨੇਹੁ ਨਾ ਹੋਏ। ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਨਰਿੰਦਰ ਸਿੰਘ ਜੀ ਅਤੇ ਸਾਥੀ। ਸ਼ਬਦ ਦੇ ਬੋਧ ਹਨ, ਹਰ ਹਰ ਚਰਨ ਹਿਰਦੈ ਉਰਧਾਰੈ। ਇਹ ਰਚਨਾ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਪਹਿਲਾ ਸ਼ਬਦ ਸਰਵਣ ਕਰੋ, ਰੂੜੋ ਮਨ ਹਰ ਰੰਗੋ ਲੋੜੈ।

ਗਰੀਬਨਵਾਸ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਚ ਹਾਜ਼ਰ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੀ ਬਖਸ਼ੀ ਹੋਈ ਮਾਇਆ ਵਿੱਚੋਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਨੇ ਮਾਤਾਵਾਂ ਬੀਬੀਆਂ ਨੇ ਕੀਰਤਨ ਭੇਟ ਬੇਅੰਤ ਮਾਇਆ ਹਾਜ਼ਰ ਕੀਤੀ ਅੰਤਰਜਾਮੀ ਪਾਤਸ਼ਾਹ ਹਾਜ਼ਰੀ ਦਰ ਕਬੂਲ ਕਰਨੀ ਦਰੋ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ ਸਤਿਗੁਰ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗਰੀਬਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੇ ਪਾਵਨ ਪਵਿੱਤਰ ਇਸ ਆਸ਼ਰਮ ਚ ਹਾਜ਼ਰੀ ਭਰਦਿਆਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਬੀਬੀਆਂ ਨੇ ਬਾਣੀ ਸਤਿਗੁਰੂ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਕੀਰਤਨ ਭੇਟ ਬੇਅੰਤ ਮਾਇਆ ਹਾਜ਼ਰ ਕੀਤੀ ਗਰੀਬਨਵਾਜ ਪਾਤਸ਼ਾਹ ਹਾਜ਼ਰੀ ਦਰ ਕਬੂਲ ਕਰਨੀ ਦਰੋ ਕਰੋਨਾ ਦੀ ਦਾਤ ਗੁਰਸਿੱਖੀ ਜੀਵਨ

ਮੇਰਾ ਤੇ ਤੱਤੀ ਲੋਧ ਵੀ ਬੈਕੁੰਠ ਸੀ। ਲੋਕ ਤੇ ਸ਼ਾਇਦ ਮਰਨ ਤੋਂ ਬਾਅਦ ਬੈਕੁੰਠ ਲੱਭਦੇ ਹੋਣਗੇ। ਮੇਰਾ ਬੈਕੁੰਠ ਤੇ ਉਬਲਦੀ ਦੇਗ ਵਿੱਚ ਵੀ ਬੈਠਾ ਹੋਇਆ ਸੀ। ਮੈਂ ਬੈਕੁੰਠ ਵਿੱਚ ਬੈਠਾ ਹੋਇਆ ਸਾਂ। ਬੈਕੁੰਠ ਸਤਸੰਗਤ ਪ੍ਰਾਪਤ ਹੈ। ਪੁੱਛਿਆ ਕਬੀਰ ਜੀ ਨੂੰ, ਕਹੇ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੀ ਆਏ। ਬੈਕੁੰਠ ਵਿੱਚ ਆ ਗਏ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗਾਏ। ਬਹੁਤ ਸਾਰੀਆਂ ਮੁਕਤੀਆਂ, ਬਹੁਤ ਸਾਰੇ ਬੈਕੁੰਠ ਉਸਨੂੰ ਪ੍ਰਾਪਤ ਹੋਣਗੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੇ ਇੱਕ ਨਿਮਖ ਵੀ ਗੁਣ ਗਾ ਲੈਣਗੇ ਤੇ ਇਹ ਸਾਰੇ ਬੈਕੁੰਠ ਉਹਨਾਂ ਦੇ ਨੇ। ਇਹਦੀ ਕੀਮਤ ਬੜੀ ਲਿਖੀ ਗਈ ਹੈ। ਇੱਕ ਵਾਰ ਸਾਰੇ ਫੇਰ ਉੱਚੀ ਆਵਾਜ਼ ਨਾਲ ਪੜਿਓ, ਗੂੰਜ ਪਾ ਕੇ।

0: ਰਾਜਾ ਸਾਹਿਬ ਨਾਭ ਕਮਲ ਸਾਹਿਬ ਜੀ ਦੀ ਪਵਿੱਤਰ ਯਾਦ ਮਨਾਉਣ ਵਾਸਤੇ ਦੂਰੋਂ ਦਰਾਜ ਤੋਂ ਆਏ ਹੋਏ ਸਮੂਹ ਸਾਜ਼ੀ ਸਾਧ ਸੰਗਤ ਜੀ ਬੇਨਤੀ ਕਰਦਾ ਹਾਂ ਕਿ ਜਿਸ ਮਹਿਬੂਬ ਜਿਸ ਪਿਆਰੇ ਦੀ ਆਪਾਂ ਯਾਦ ਮਨਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਸਦੇ ਚਰਨਾਂ ਨਾਲ ਚਿੱਤ ਜੋੜਨ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਰਾਮਤ ਨਾਲ ਰਾਜਾ ਸਾਹਿਬ ਦੇ ਨਾਲ ਚਿੱਤ ਜੋੜਨ ਦਾ ਯਤਨ ਕਰੀਏ। ਇਸ ਵਾਸਤੇ ਮੈਂ ਬੇਨਤੀ ਕਰਦਾ ਹਾਂ ਇਕਾਗਰਤਾ ਬਖਸ਼ੋ ਔਰ ਬੁਲੰਦ ਆਵਾਜ਼ੀ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਕਿਉਂਕਿ ਸੰਗਤ ਗੁਰੂ ਦੀ ਰਾਮਤ ਆ ਰਹੀ ਹੈ ਆਈ ਵੀ ਬੜੀ ਹੈ ਔਰ ਇਧਰ ਬੀਬੀਆਂ ਵੱਲ ਤਾਂ ਤਕਰੀਬਨ ਕਾਫੀ ਸੰਗਤ ਦੇ ਬਹਿਣ ਦੀ ਜਗ੍ਹਾ ਬਣ ਗਈ ਹੈ। ਸਿੰਘਾਂ ਪਾਸ ਬੇਨਤੀ ਕਰਦਾ ਹਾਂ ਕਿ ਇੱਕ ਇੱਕ ਬੰਦੇ ਦੀ ਅੱਗੇ ਜਗ੍ਹਾ ਹੋਰ ਹੈਗੀ ਹੈ, ਤੁਸੀਂ ਥੋੜਾ ਜਿਹਾ ਅੱਗੇ ਨੂੰ ਹੋ ਜਾਓ ਤਾਂ ਕਿ ਪਿੱਛੇ ਆ ਕੇ ਬੈਠਣ ਵਾਲੀ ਸੰਗਤ ਨੂੰ ਕੋਈ ਹਿੰਡਰਨੈਂਸ ਨਾ ਹੋਵੇ, ਮੁਦਾਖਲਤ ਨਾ ਹੋਵੇ ਤੇ ਤੁਹਾਡੀਆਂ ਜੁੜੀਆਂ ਹੋਈਆਂ ਸੁਰਤਾਂ ਨੂੰ ਉਹ ਨਾ ਤੋੜਨ। ਮੈਂ ਤੁਹਾਡਾ ਬਹੁਤਾ ਬਹੁਤਾ ਧੰਨਵਾਦੀ ਹਾਂ ਸਾਧ ਸੰਗਤ। ਵੈਸੇ ਐਸੀ ਬਾਤ ਤਾਂ ਕੋਈ ਨੀ, ਪੰਜਾਬ ਚ ਤਕਲੀਫ ਹੁੰਦੀ ਪਰ ਸੀਟਾਂ ਨਿੱਕੀਆਂ ਕੀਤੀਆਂ ਹੁੰਦੀਆਂ ਬੈਠ ਬੈਠ ਕਰਕੇ ਤੇ ਇੱਥੇ ਤਾਂ ਇਹ ਮੁਸ਼ਕਲ ਨੇ ਨਾ ਪੇਸ਼ ਆਉਂਦੇ। ਇੱਕ ਵਾਰੀ ਇਕਾਗਰਤਾ ਬਖਸ਼ਣ ਵਾਸਤੇ ਮੈਂ ਬੇਨਤੀ ਕਰਦਾ ਹਾਂ ਨੇੜੇ ਬੈਠੀ ਸੰਗਤ ਦੂਰ ਬੈਠੀ ਸੰਗਤ ਸਾਰੇ ਆਪੋ ਆਪਣੀ ਥਾਵੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਦਰ ਨਾਲ ਸਤਿਕਾਰ ਨਾਲ ਤਾਜ਼ੀਮ ਨਾਲ ਇਨਕਸਾਰੀ ਨਾਲ ਸਦਭਾਵਨਾ ਨਾਲ ਪੂਰਨ ਵਿਸ਼ਵਾਸ ਨਾਲ ਕਿ ਇਹੀ ਜੁਗੋ ਜੁਗ ਅਟਲ ਸਤਿਗੁਰੂ ਹਨ ਸਭ ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪਿਛਲੇ ਦਿਨਾਂ ਵਿੱਚ ਹਫਤੇ ਵਿੱਚ ਤੇ ਮੈਂ ਨਹੀਂ ਆਖਿਆ ਵੀ ਬੱਚਿਆਂ ਨੂੰ ਚੁੱਪ ਕਰਾਓ ਕਿਉਂਕਿ ਅੱਗੇ ਦੋ ਵੇਲੇ ਟਾਈਮ ਹੁੰਦਾ ਸੀ ਤੇ ਹੁਣ ਇੱਕੋ ਵਾਰੀ ਹੈ ਟਾਈਮ ਜੀ। ਇਹਦੇ ਵਿੱਚ ਤੁਹਾਡੇ ਦਰਸ਼ਨ ਦੀਦਾਰ ਕਰਨੇ ਨੇ, ਰਾਜਾ ਸਾਹਿਬ ਦੇ ਚਰਨ ਪਰਸਨੇ ਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਅਸੀਸਾਂ ਲੈਣੀਆਂ ਨੇ। ਸ਼ਬਦ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਬੇਨਤੀ ਕਰਦਾ ਹਾਂ ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸ਼ਬਦ ਹੈ ਜੀ

ਆਸਮੋ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਹਮਤ ਕੀਤੀ ਹੈ, ਰਾਜਾ ਸਾਹਿਬ ਜੀ ਨਾਭ ਕਮਲ ਜੀ ਨੇ ਕਰਮ ਫਰਮਾਈ ਕੀਤੀ ਹੈ, ਜੋ ਆਪ ਹੀ ਦੋ ਸ਼ਬਦਾਂ ਦਾ ਕੀਰਤਨ ਕਰਵਾ ਲਿਆ ਹੈ। ਮਨੁੱਖ ਐਵੇਂ ਕਹਿੰਦਾ ਰਹਿੰਦਾ ਮੈਂ ਕੀਤਾ ਜੀ, ਮੈਂ ਕੀਤਾ, ਮੈਂ ਕੀਤਾ। ਹਕੀਕਤਨ ਬਾਤ ਇਹ ਹੈ, ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਕਹਿੰਦੇ ਨੇ ਆਪ ਜਪਾਏ ਜਪੇ ਸੋ ਨਾ। ਜਿਹੜੇ ਕਹਿੰਦੇ ਅਸੀਂ ਵਾਹਿਗੁਰੂ ਵਾਹਿਗੁਰੂ ਬਹੁਤ ਕਰਦੇ ਹਾਂ, ਅਸੀਂ ਨਹੀਂ ਕਰਦੇ। ਸਾਡੇ ਤਾਂ ਕੀਰਤਨ ਕਰਦੇ ਰੱਬ ਨਾ ਕਰੇ ਕਦੀ ਸਾਈ ਅਗਰ ਪਿੱਛੜ ਥੋੜਾ ਜਿਹਾ ਹੋ ਜਾਏ। ਜਿਹੜੇ ਗੁਰਨੀਤ ਸਿੰਘ ਸੱਜਣ ਜਾਣਦੇ ਨੇ ਮਾਤਰੇ ਦਾ ਕੋਈ ਅੱਧਾ ਮਾਤਰਾ ਸੂਤ ਪਰ ਉਰੇ ਪਰੇ ਹੋ ਜਾਏ ਬਸਵੇ, ਨਾ ਤਬਲੇ ਵਾਲਾ ਆਉਂਦਾ ਤੇ ਨਾ ਬਾਜੇ ਵਾਲਾ ਤੇ ਨਾ ਗਾਉਣ ਵਾਲਾ। ਵਾਹਗੁਰੂ ਵਾਹਗੁਰੂ ਕਰੀਏ ਅਸੀਂ। ਮੈਂ ਬਚਨ ਕਰ ਦਿੰਦਾ ਕਿਉਂਕਿ ਰਾਜਾ ਸਾਹਿਬ ਜੀ ਦਾ ਆਪਣਾ ਬਚਨ ਹੈ, ਮੇਰਾ ਨਹੀਂ ਹੈ। ਮੇਰੇ ਨੂੰ ਤਾਂ ਤੁਸੀਂ ਚੈਲੰਜ ਕਰ ਸਕਦੇ ਹੋ ਨਾ, ਰਾਜਾ ਸਾਹਿਬ ਦੇ ਬਚਨ ਨੂੰ ਚੈਲੰਜ ਨਹੀਂ। ਅਗੰਮੀ ਪੁਰਸ਼ ਸਨ, ਉਹਨਾਂ ਦੀ ਹਰ ਬਾਤ ਹਕੀਕਤ ਵਾਲੀ ਬਾਤ ਸੀ। ਉਹ ਕਹਿੰਦੇ ਹੋਏ ਬਹੁਤ ਉੱਚੇ ਉੱਚੇ ਰੱਬ ਦਾ ਨਾਂ ਲੈਣ ਵਾਲਿਆਂ, ਕਦੀ ਲੈਣ ਤੋਂ ਬਾਅਦ ਇਹ ਵੀ ਸੋਚਿਆ ਵੀ ਤੇਰੇ ਅੰਦਰੋਂ ਵੀ ਆਵਾਜ਼ ਆਉਂਦੀ ਕਿ ਨਹੀਂ ਆਉਂਦੀ। ਐਵੇਂ ਉੱਚਾ ਉੱਚਾ ਰੌਲਾ ਪਾਏ ਜਾਂਦਾ। ਮੈਨੂੰ ਪਤਾ ਸਾਧਸੰਗ ਜੀ ਮਾਨਚੈਸਟਰ ਇੱਕ ਮੁੰਡਾ ਵਾਹਗੁਰੂ ਵਾਹਗੁਰੂ ਬਹੁਤ ਕਰਨ ਲੱਗ ਪਿਆ, ਫਿਰ ਇੰਨਾ ਕਰਨ ਲੱਗ ਪਿਆ, ਬਹੁਤ ਉੱਚੀ ਕਰਨ ਲੱਗ ਪਿਆ। ਗੋਰਿਆਂ ਨੇ ਪੁਲਿਸ ਨੂੰ ਫੋਨ ਕਰਤਾ ਰਾਤ ਨੂੰ 2 ਵਜੇ, ਰਾਤੀ 2 ਵਜੇ ਪੁਲਿਸ ਆ ਗਈ ਚਸ਼ਮੇ ਦੀ ਵਾਕਿਆ। ਉਹਨੂੰ ਕਿਹਾ ਵੀ ਤੂੰ ਜੇ ਤਾਂ ਘਰ ਵਿੱਚ ਹੀ ਕਰਨਾ ਤੇ ਬਿਲਕੁਲ ਹੌਲੀ ਹੌਲੀ, ਜਿਹੜਾ ਆਲੇ ਦੁਆਲੇ ਡਿਸਟਰਬੈਂਸ ਨਾ ਹੋਵੇ, ਕਿਉਂਕਿ ਗੋਰਿਆਂ ਨੂੰ ਵਾਹਗੁਰੂ ਦਾ ਕੀ ਪਤਾ, ਉਹਨਾਂ ਤਾਂ ਗੋਡ ਹੈ ਨਾ, ਉਹਨਾਂ ਨੂੰ ਰਾਮ ਦਾ ਵੀ ਨੀ ਪਤਾ। ਸਾਨੂੰ ਪਤਾ ਵਾਹਗੁਰੂ ਦਾ, ਪਰ ਅਸੀਂ ਹਾਲੇ ਜਾਣਿਆ ਪਛਾਣਿਆ ਨੇ, ਉੱਚੀ ਉੱਚੀ ਕਰਨੇ, ਇਸੇ ਚੀਜ਼ ਸਮਝਦੇ ਹਾਂ ਵੀ ਸ਼ਾਇਦ ਪਰਮਾਤਮਾ ਮਿਲ ਜਾਏਗਾ। ਨਹੀਂ, ਉਹਨੂੰ ਪੁਲਿਸ ਨੇ ਕਿਹਾ ਭੇਜ ਤੂੰ ਘਰ ਵਿੱਚ ਨਹੀਂ ਹਟਣਾ, ਉੱਚੀ ਉੱਚੀ ਕਰਨਾ ਤਾਂ ਫਿਰ ਆਪਣੇ ਮੈਡੀਟੇਸ਼ਨ ਸੈਂਟਰ ਵਿੱਚ ਜਾ। ਉਹਨੂੰ ਗੁਰਦੁਆਰੇ ਛੱਡ ਦਿੱਤਾ ਟੱਪਰ ਵਾਲਿਆਂ, ਵੀ ਇਹ ਤਾਂ ਹਟਦਾ ਨਹੀਂ ਜੀ, ਸਾਡੇ ਰੋਜ਼ ਪੁਲਿਸ ਆ ਵੜਦੀ ਆ, ਕੀ ਕਰੀਏ, ਗੁਰਦੁਆਰੇ ਭੇਜ ਦਿਓ। ਮਤਲਬ ਗੁਰਦੁਆਰਾ ਸ਼ਾਮ ਲਾਟ ਹੀ ਸਮਝਿਆ ਵੀ ਜਿੱਦਾਂ ਮਰਜ਼ੀ ਭੇਜ ਦਿਓ। ਮੈਂ ਅਰਜ਼ ਕਰਨੀ ਹੈ ਰਾਜਾ ਸਾਹਿਬ ਦੀ ਬਰਕਤ ਨਾਲ, ਮਿਹਰਬਾਨੀ ਨਾਲ, ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਦੀ ਰਾਹਮਤ ਨਾਲ, ਅਸੀਸ ਨਾਲ ਦੋ ਸ਼ਬਦਾਂ ਦਾ ਕੀਰਤਨ ਹੋਇਆ ਹੈ। ਦੂਸਰਾ ਸ਼ਬਦ ਹੈ, ਪਹਿਲਾ ਸ਼ਬਦ ਸੀ ਜਿੱਥੇ ਮਹਾਂਪੁਰਸ਼ ਰਹਿੰਦੇ ਨੇ ਜਾ ਕੇ ਨਾ, ਜਿਹਨੂੰ ਰਾਜਾ ਸਾਹਿਬ ਜੀ ਨੇ ਅਕਸਰ ਬਾਣੀ ਦੀ ਤੋਕੇ ਲੈ ਕੇ ਆਸਰਾ ਲਿਆ ਹੈ ਭਈ ਬੇਗਮਪੁਰਾ ਜੀ ਉਸਦਾ ਨਾਂ। ਸਤਿਗੁਰੂ ਵੀ ਇਹ ਕਹਿੰਦੇ ਨੇ, ਰਾਜਾ ਸਾਹਿਬ ਵੀ ਕਹਿੰਦੇ ਸਨ, ਬੇਗਮਪੁਰਾ ਕੈਸਾ ਹੈ ਜੀ, ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਉੱਥੇ ਕੋਈ ਟੈਕਸ ਨਹੀਂ ਲੱਗਦਾ, ਉੱਥੇ ਕੋਈ ਖਦਸ਼ਾ ਨਹੀਂ ਹੈ, ਉੱਥੇ ਡਰ ਪਾ ਵੀ ਕੋਈ ਨੇ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਖੌਫ ਨਾ ਖਦਾ ਨਾ ਤਰਸ ਜ਼ਬਾਲ। ਇੱਕ ਇਹ ਸ਼ਬਦ ਪੜਿਆ ਜਿੱਥੇ ਮਹਾਂਪੁਰਸ਼ ਰਹਿੰਦੇ ਨੇ। ਦੂਸਰਾ ਪੜਿਆ ਹੈ ਬੰਦੇ, ਇਹ ਸੂਚਿਤ ਕੀਤਾ ਗੁਰੂ ਸਾਹਿਬ ਜੀ ਨੇ, ਭਾਵੇਂ ਕਬੀਰ ਜੀ ਰਾਹੀਂ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਸੂਚਨਾ ਦਿੱਤੀ। ਉਹ ਇਨਸਾਨ ਜਿਵੇਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜਾਗ ਲੈ ਰੇ ਮਨਾ ਜਾਗ ਲੈ, ਭਾਵ ਤੈਨੂੰ ਸੂਚਨਾ ਦੇ ਰਿਹਾ ਵੀ ਬਿਦਾਰ ਹੋ, ਜਾਗਦਾ ਹੋ। ਬੰਦੇ ਖੋਜ ਦਿਲ ਹਰ ਰੋਜ਼, ਤੈਨੂੰ ਜਿਹੜੀਆਂ ਪਰੇਸ਼ਾਨੀਆਂ ਚੰਬੜੀਆਂ ਹੋਈਆਂ ਨੇ ਤੂੰ ਆਪਣੇ ਅੰਦਰ ਝਾਤੀ ਮਾਰਿਆ ਕਰ, ਖੋਜਿਆ ਕਰ ਇਸ ਨੂੰ, ਤੇਰੀਆਂ ਪਰੇਸ਼ਾਨੀਆਂ ਤੇਰੀਆਂ ਪਛੇਮਾਨੀਆਂ ਦੂਰ ਹੋ ਜਾਣਗੀਆਂ। ਐਸੇ ਸੱਜਣ ਮੈਨੂੰ ਮਿਲੇ ਨੇ, ਟਿਕਾ ਵਿੱਚ ਮਿਲੇ ਨੇ, ਪੁਰਸਕੂਨ ਮਿਲੇ ਨੇ, ਜਿਨ੍ਹਾਂ ਨੇ ਉਸ ਨੂੰ ਹੁਣ ਅੰਦਰੋਂ ਖੋਜਣਾ ਸ਼ੁਰੂ ਕਰ ਦਿੱਤਾ ਹੈ। ਇਹੀ ਹੈ, ਜੇ ਸਾਨੂੰ ਇਹ ਗੱਲ ਸਮਝ ਨਾ ਆਵੇ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਸੰਤ ਕੀ ਵਾਰ ਮਹਿਲ 5 ਚ ਇਹ ਗੱਲ ਆਖਿਆ, ਇਹ ਖੋਜ

0: ਸੰਭਵ
1: ਇਨਸਾਨ ਇਸ ਗੱਲ ਦੀ ਖੋਜ ਨਾ ਕਰ ਪੈਦਾ ਕਿੱਥੋਂ ਹੋਇਆ ਸੈ ਕਿੱਥੋਂ ਪੈਦਾਇਸ਼ ਤੇਰੀ ਹੈ ਇੱਕ ਨਾਪਾਕ ਪਾਣੀ ਦੇ ਕਤਰੇ ਤੋਂ ਤੇ ਵਜੂਦ ਏਦਾਂ ਦਾ ਖੂਬਸੂਰਤ ਬਣਾਈ ਬੈਠਾ ਤੇ ਵਜੂਦ ਕਰਕੇ ਤੂੰ ਆਪਣੇ ਸ਼ੀਸ਼ੇ ਮੂਹਰੇ ਜਦੋਂ ਖਲੋ ਜਾਂਦਾ ਤਾਂ ਤੇਰਾ ਚੇਤੇ ਨਹੀਂ ਕਰਦਾ ਹਟਣ ਨੂੰ ਕਦੀ ਵੇਖਿਆ ਕਰ ਜਿਸਨੇ ਤੈਨੂੰ ਖੂਬਸੂਰਤੀ ਦਿੱਤੀ ਹੈ ਤੇ ਉਹ ਕਿੱਡਾ ਖੂਬਸੂਰਤ ਹੋਵੇਗਾ ਤੇ ਕਿੱਥੋਂ ਤੂੰ ਪੈਦਾ ਹੋਇਆ ਬੰਦੇ ਖੋਜ ਦਿਲ ਹਰ ਰੋਜ਼
0: ਕਰੀਮਲ ਕਮਾਲ ਹੈ
1: ਕਰੀਮਲ ਕਮਾਲ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹ ਕੈਸਾ ਹੈ ਕਰੀਮਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਉਹ ਖੂਬਸੂਰਤੀ ਦਾ ਮੁਜੱਸਮਾ ਹੀ ਹੈ ਬਸ ਦੀ ਪਰ ਇਹ ਸੋਚਿਆ ਕਰ ਕਿੱਥੋਂ ਉਪਜੇ ਦੂਜੀ ਗੱਲ ਕਹਿ ਰਹੇ ਤੀਸਰੀ ਗੱਲ ਜ਼ਿੰਦਗੀ ਹੈ ਇਹ ਨਾਟਕ ਜਿਹੜਾ ਨਾ ਇਟ ਇਜ਼ ਜਸਟ ਗੋਇੰਗ ਟੂ ਬੀ ਫਿਨਿਸ਼ਡ ਇਹ ਤਾਂ ਖਤਮ ਹੋਣ ਵਾਲਾ ਹੀ ਹੈ ਉਹ ਤੂੰ ਹਾਲੇ ਆਪਣਾ ਆਪ ਸਵਾਰੀ ਜਾਂਦਾ ਇਸੇ ਕੰਮ ਤੇ ਸਾਰਾ ਦਿਨ ਵੇਸਟ ਨਾ ਕਰ ਦਿਆ ਨਾ ਨਾ ਨਾ ਨਾ ਇਹ ਸਵਾਲ ਆਪਣੇ ਮਨ ਤੇ ਕਰਕੇ ਕਿਥੋਂ ਉਪਜੇ ਕਹਿ ਰਹੇ ਕਿ ਮਾਂ ਸਮਾਵੇ ਬੰਦੇ ਖੋਜ ਦਿਲ ਹਰ ਜੋ ਤੂੰ ਇਹ ਖੋਜੇਗਾ ਢੂੰਡੇਗਾ ਤਲਾਸ਼ ਕਰੇਗਾ ਨਾ ਫਿਰ ਪਰੇਸ਼ਾਨੀ ਮਾਂ ਦੁਨੀਆਂ ਵਿਚ ਬਹੁਤੀ ਦੇਰ ਨਹੀਂ ਰਹਿਣਾ ਮੇਰੇ ਆਦਰਯੋਗ ਮਾਸਟਰ ਜੀ ਨੇ ਸਵੇਰੇ ਅਰਦਾਸ ਤੋਂ ਬਾਅਦ ਆਪਣਾ ਬਚਨ ਹੀ ਇੱਥੋਂ ਆਰੰਭ ਕੀਤਾ ਕਿ ਸੰਸਾਰ ਨਾਸ਼ਵੰਤ ਹੈ ਮੈਨੂੰ ਉਸ ਵੇਲੇ ਯਾਦ ਆਇਆ ਸੁਣਨਾ ਜੀ ਪੰਜਾਬੀ ਵਿਚ ਇਹ ਜੱਗ ਸਰਾਏ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕਈ ਆ ਗਏ ਇਹ ਜੱਗ ਸਰਾਏ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕਈ ਆ ਗਏ ਸ਼ਦਾਦ ਨਮਰੂਦ ਫਰਮੂਨ ਜਹੇ ਬੇ ਦਾਵਾ ਬਨ ਖੁਦਾ ਕਹਾ ਗਏ ਅਕਬਰ ਸ਼ਾਹ ਜਹੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਬਣ ਜਾ ਰਿਹਾ ਪਾ ਗਏ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾ ਸ਼ਾਹ ਮੁਹੰਮਦਾ ਰੱਬ ਔਰ ਰੱਬ ਦੇ ਵਰਸਾਏ ਭਗਵਾਨ ਭਗਵੰਤ ਦੇ ਵਰਸਾਏ ਹੋਏ ਅਕਾਲ ਪੁਰਖ ਦੀਆਂ ਜੋਤਾਂ ਸੰਭਾਲੀ ਫਿਰਨ ਵਾਲੇ ਇਹ ਮਹਾਂਪੁਰਸ਼ ਕਿਉਂਕਿ ਦੋ ਚੀਜ਼ਾਂ ਰਹਿੰਦੀਆਂ ਸੰਸਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ

0: ਰਹਿੰਦੇ ਹਾਂ। ਮੈਂ ਦੋ ਕਵਿਤਾ ਮਾਫ ਕਰਨਾ,
1: ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ,
2: ਕੋ ਨਾਨਕੀਏ ਜਗਤ ਮੈਂ ਜਪਿਓ ਗੁਰਮੰਤ।
0: ਨਾਮ ਪਰਮਾਤਮਾ ਦਾ ਸ੍ਰੀ ਵਾਹਿਗੁਰੂ ਦਾ ਸਦੀ ਵੀ ਰਹਿਣਾ ਹੀ ਹੈ ਇੱਥੇ, ਤੇ ਜਿਹੜੇ ਵੀ ਉਹਦਾ ਨਾਮ ਲੈਂਦੇ ਨੇ, ਜਿਵੇਂ ਮੁੱਖ ਤੌਰ ਤੇ ਇੱਕ ਮੈਂ ਹਫ਼ਤੇ ਤੋਂ ਲੜੀ ਆਪ ਜੀ ਨੂੰ ਸੁਣਾਈ ਹੈ, ਸੰਤ ਭੂਰੀ ਵਾਲੇ ਗੰਗਾ ਦਾਸ ਜੀ, ਆਦਰ ਜੋ ਬਾਬਾ ਜਵਾਹਰ ਸਿੰਘ ਸਾਹਿਬ ਜੀ, ਭਾਈ ਸਾਹਿਬ ਜਵਾਹਰ ਸਿੰਘ ਸਾਹਿਬ ਜੀ, ਔਰ ਪਰਮ ਪਰਮ ਪਰਮ ਆਦਰ ਜੋ ਰਾਜਾ ਸਾਹਿਬ ਜੀ। ਨਾਮ ਰਹਿਓ ਸਾਧੂ ਰਹਿਓ, ਇਹ ਜਿੰਨਾ ਚਿਰ ਚੰਦ ਸਤਾਰੇ ਸਰਿਆਰੇ ਹਨ, ਧਰਤੀ ਹੈ ਆਕਾਸ਼ ਹੈ, ਇਹ ਰਹਿਣ ਗਈ ਔਰ ਇਹਨਾਂ ਦੀਆਂ ਯਾਦਾਂ ਇਸੇ ਤਰ੍ਹਾਂ ਹੀ ਮਨਾਈਆਂ ਜਾਣਗੀਆਂ। ਦੂਸਰੀ ਗੱਲ ਜਿਹੜਾ ਮਾਸਟਰ ਜੀ ਹੁਣੇ ਆਪਣਾ ਵਿਚਾਰ ਆਰੰਭ ਕਰਨ ਵੇਲੇ ਕੀਤੀ ਹੈ, ਕਹਿੰਦੇ ਨੇ ਅਰਦਾਸ ਕੀਤੀ ਹੈ, ਅਰਦਾਸ ਕਰਨੀ ਹੈ ਪਰ ਇਕਾਗਰਤਾ ਨਾਲ ਸੰਬੰਧ ਰੱਖਦੀ ਹੈ। ਸੁਣਨਾ ਜੀ ਉਰਦੂ ਦਾ ਸੱਜਣ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜੋ ਦਿਲ ਸੇ ਹੋਤੀ ਹੈ। ਐਵੇਂ ਓਪਰੀ ਅਸੀਂ ਵੀ ਅਰਦਾਸ ਕਰਦੇ। ਮੇਰਾ ਇੱਕ ਸੱਜਣ ਗ੍ਰੰਥੀ ਸਿੰਘ ਹੈ, ਬੜਾ ਲਾਇਕ ਹੈ, ਬਹੁਤ ਲਾਇਕ ਹੈ, ਉਹਦੇ ਬਲਹਾਰ ਜਾ, ਕਹਿੰਦਾ ਮੈਂ ਬਾਹਰ ਜਾ ਕੇ ਕੀ ਕਰਨਾ, ਏਦਾਂ ਦਾ ਹੀ ਕੰਮ ਹੋਣਾ ਨਾ ਬਾਹਰ, ਇੱਥੇ ਠੀਕ ਹੈ। ਉਹ ਕਹਿੰਦਾ ਵੀ ਸਵੇਰੇ ਅੰਮ੍ਰਿਤ ਵੇਲੇ ਜਿਹੜੀ ਅਰਦਾਸ ਕਰੀਦੀ ਨਾ, ਉਹ ਮਨੋ ਤਨੋ ਹੋ ਕੇ ਕਰੀਦੀ ਹੈ, ਕਿਉਂਕਿ ਉਸ ਵੇਲੇ ਸ਼ਾਂਤੀ ਹੈ, ਇਕਾਗਰਤਾ ਹੈ, ਕੁਦਰਤ ਪੁਰਸਕੂਨ ਫਿਰਦੀ ਹੈ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਦਿਲੋਂ ਅਰਦਾਸ ਕਰੀਦੀ ਹੈ। ਦੂਜੀ ਗੱਲ, ਚੂੰਕਿ ਸਾਡਾ ਇਹ ਪੇਸ਼ਾ ਹੈ, ਕੋਈ 20 ਰੁਪਏ ਦੇ ਤਾਂ ਉਨੀ ਕੁ ਅਰਦਾਸ ਕਰਦੇ ਜੀ, ਕੋਈ 500 ਦਾ ਨੋਟ ਦੇ ਦੇ ਤਾਂ ਦਰਗਾਹ ਤੋਂ ਪਾਰ ਕਰ ਦੇ ਅਗਲਾ ਜੀ, ਸਾਨੂੰ ਕੀ ਦੇਣਾ, ਉਹ ਮਨਜ਼ੂਰ ਨਹੀਂ ਹੁੰਦੀ। ਬਾਪ ਕਹਿੰਦਾ ਮੈਨੂੰ ਪਤਾ, ਸਵੇਰੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੇ ਹੋਏ ਮਨਜ਼ੂਰ ਹੁੰਦੀ ਹੈ। ਤੋ ਅਰਜ਼ ਕਰਨਾ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜੋ ਦਿਲ ਸੇ ਹੋਤੀ ਹੈ। ਮੁਸ਼ਕਿਲ ਬੜੀ ਜਹੀ ਹੈ ਕਿ ਬੜੀ ਮੁਸ਼ਕਿਲ ਸੇ ਹੋਤੀ ਹੈ। ਇਕਾਗਰਤਾ ਮੰਗਦਾ ਹੈ ਮਨ, ਚਿੱਤ, ਕੰਸੈਂਟਰੇਸ਼ਨ ਆਫ ਮਾਇੰਡ ਚਾਹੀਦੀ ਹੈ। ਤੋ ਜਦੋਂ ਉਹ ਹੋ ਜਾਏਗੀ ਤੇ ਫਿਰ ਬੰਦਾ ਆਪੇ ਇਸ ਖਿਆਲ ਦਾ ਬਣ

ਜੇ ਉਂਝ ਅਸੀਂ ਕਹੀਏ ਨਾ ਤੇ ਅਸੀਂ ਤੇ ਜਾਗਦੇ ਹੀ ਰਹਿੰਦੇ ਜੀ, ਬੜੀ ਬੜੀ ਰਾਤ ਜਾਗਦੇ ਰਹਿੰਦੇ ਆ। ਮੈਂ ਗੱਲ ਇੱਥੋਂ ਆਰੰਭ ਕਰਨ ਲੱਗਾ, ਜਿੰਨਾ ਕੁ ਮੈਂ ਜੀਵਨ ਆਦਰ ਯੋਗ ਰਾਜਾ ਸਾਹਿਬ ਦਾ ਪੜ੍ਹਿਆ ਹੈ, ਪਹਿਲੀਆਂ ਕਰਾਮਤਾਂ ਕਰਾਮਾਤਾਂ ਰਹਿਮਤਾਂ ਅਸੀਸਾਂ ਦੁਆਵਾਂ ਦੇ ਭੰਡਾਰ ਅਸੀਂ ਪਰਸੋਂ ਤੱਕ ਵੇਖਦੇ ਰਹੇ ਹਾਂ, ਸੁਣਦੇ ਰਹੇ। ਲੇਕਿਨ ਇੱਕ ਅਗਲਾ ਬਾਬ ਸ਼ੁਰੂ ਹੁੰਦਾ ਹੈ, ਅਗਲਾ ਚੈਪਟਰ ਸ਼ੁਰੂ ਹੁੰਦਾ ਹੈ ਕਿ ਮਾਹਪੀਅਤ ਅੰਦਰ ਸੂਫੀਆਨਾ ਤਬੀਅਤ ਵਿੱਚ ਕੈਸੇ ਸਨ। ਬਹੁਤ ਸਨ, ਖੂਬ ਸਨ ਜੀ, ਬਹੁਤ ਹੀ ਖੂਬ ਸਨ। ਦਰਅਸਲ ਮਾਹਪੀਅਤ ਨਾਲ ਹੀ ਉਸ ਪਰਮਾਤਮਾ ਨਾਲ ਜੁੜਨਾ ਹੈ ਤੇ ਇਹ ਸਾਡੇ ਸਾਹਿਤ ਅੰਦਰ, ਪੰਜਾਬੀ ਸਾਹਿਤ ਦੀ ਮੈਂ ਗੱਲ ਕਰਨ ਲੱਗਾ, ਔਰ ਸਾਡੇ ਕਲਚਰ ਅੰਦਰ ਇਹ ਗੱਲ ਹੈ ਕਿ ਬੜੇ ਬੜੇ ਇੱਥੇ ਸੂਫੀ ਫਕੀਰ ਹੋਏ ਨੇ, ਬੜੇ ਬੜੇ ਸੂਫੀ ਫਕੀਰ ਹੋਏ ਨੇ, ਔਰ ਉਹਨਾਂ ਚੋਂ ਤਾਂ ਇੱਕ ਦੋ ਚਾਰ ਤੇ ਗੁਰੂ ਅਰਜਨ ਦੇਵ ਜੀ ਪਾਸ ਆਏ ਕਿ ਸਾਡੀ ਵੀ ਕਲਾਮ ਚੜਾ ਦਿਓ, ਸਾਡੀ ਵੀ ਬਾਣੀ ਚੜਾ ਦਿਓ। ਸਤਿਗੁਰੂ ਕਹਿਣ ਲਈ ਸੁਣਾਓ ਜੀ, ਸੁਣਾਈ ਤੇ ਗੁਰੂ ਅਰਜਨ ਦੇਵ ਦੇ ਪਾਏ ਤੋਂ ਨੀਵੀਂ ਸੀ, ਆਖਣ ਲੱਗੇ ਨਹੀਂ ਵੀ ਸਾਡੀ ਤਾਂ ਕਸਵੱਟੀ ਇਹ ਹੈ, ਉਹ ਤਾਂ ਇਹ ਨੀਵੀਂ ਗੱਲ ਹੈ, ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੋ ਸਕਦੀ। ਵੈਸੇ ਤੁਸੀਂ ਸੂਫੀ ਕਲਾਮ ਲੈ ਆਏ, ਬਹੁਤ ਮਿਹਰਬਾਨੀ। ਬਾਬਾ ਫਰੀਦ ਦਾ ਮੈਂ ਇੱਕ ਜ਼ਿਕਰ ਕਰ ਲੇਵਾਂ, ਉਹ ਕਹਿੰਦੇ ਨੇ ਮੈਂ ਰੱਬ ਹੁਣੇ ਮਿਲਾ ਦਿੰਦਾ, ਮੈਂ ਰੱਬ ਹੁਣੇ ਮਿਲਾ ਦਿੰਦਾ, ਅੱਗੇ ਮਿਲਾ ਦਿੰਦਾ। ਤਾਂ ਕਿੰਤੂ ਪਰੰਤੂ ਕਰਨ ਵਾਲੇ ਬੰਦਿਆਂ ਨੇ ਆਖਿਆ, ਬਾਬਾ ਤੂੰ ਤਾਂ ਵਰਿਆਂ ਤੋੜੀ ਘਰੋਂ ਬਾਹਰ ਫਿਰਦਾ ਰਿਹਾ, ਨੰਗੇ ਪੈਰੀ ਨੰਗੇ ਤਨ ਕਾਠ ਦੀ ਰੋਕੀ ਇਹ ਸਮਝ ਕੇ ਭਈ ਅਸਲੀ ਹੈ ਕੋਲ ਰਹੀ ਫਿਰਦਾ ਰਿਹਾ, ਲਾਵਣ ਮੇਰੀ ਭੁੱਖ ਸਮਝ ਕੇ ਫਿਰਦਾ ਰਿਹਾ, ਤੂੰ ਇੰਨੇ ਤਤੀਸ਼ਾ ਕੀਤੀ ਆ, ਪੁੱਠਾ ਲਟਕਿਆ ਰਿਹਾ, ਕਾਵਾਂ ਨੇ ਤੈਨੂੰ ਖਾ ਲਿਆ, ਠੂੰਗ ਲਿਆ, ਹੁਣ ਤੂੰ ਕਹਿੰਦਾ ਭੀ ਮੈਂ ਅੱਜ ਮਿਲਾ ਦਿੰਦਾ। ਕਹਿੰਦਾ ਹੁਣੇ ਸਮਝ ਆਈ ਆ, ਹੁਣੇ ਮੈਂ ਦੱਸਦਾ ਸੂਫੀ ਬਾਤ ਦੀ ਹੈ। ਜਦੋਂ ਸਮਝ ਆ ਗਈ ਉਦੋਂ ਦੱਸ ਦਿੱਤੀ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਕਿੰਨਾ ਕੁ ਧੰਨਵਾਦ ਕਰੀਏ, ਹੱਦੋਂ ਵੱਧ ਕਰੀਏ, ਜਿਨ੍ਹਾਂ ਨੇ ਸਾਡੇ ਵਾਸਤੇ ਕਲਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾ ਹਿਫਾਜ਼ਤ ਰੱਖ ਲਈ ਹੈ। ਬਾਬਾ ਫਰੀਦ ਕਹਿੰਦਾ

0: ਕਿਵੇਂ ਦੱਸ ਹੁਣ ਸਾਡੀ ਤੀਬਰਤਾ ਵੱਧ ਗਈ ਹੈ ਸਾਡੀ ਲੋਚਾ ਵੱਧ ਗਈ ਹੈ ਅੰਦਰ ਸੰਸਕਾਰ ਪੈਦਾ ਹੋ ਗਏ ਨਾ ਛੇਤੀ ਦੱਸ ਰੱਬ ਕਿਵੇਂ ਮਿਲਦਾ ਕਹਿੰਦਾ ਏਦਾਂ ਹੀ ਹੈ ਆਜ ਮਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ ਮਨ ਵਿਚੋਂ ਜੋ ਖਾਸ਼ਾ ਤੇ ਨਫਜ਼ੀ ਵਨ ਆਫਟਰ ਦੀ ਅਦਰ ਕੁੰਜਾਂ ਦੀ ਡਾਲ ਵਾਂਗੂ ਉੜ ਉੜ ਜਾਂਦੀਆਂ ਨੇ ਉਹਨਾਂ ਨੂੰ ਡੱਕਾ ਅੱਜੇ ਮਿਲ ਜਾਂਦਾ ਤੇ ਇਹ ਵੀ ਬੜੀ ਗੱਲ ਗਸਦੀ ਹੈ ਬੁੱਲੇ ਸ਼ਾਹ ਦੀ ਮੈਂ ਸ਼ਾਹੀ ਸਖਤ ਰੁਚੀ ਤੋਂ ਵਿਚਾਰ ਕਰ ਰਿਹਾ ਆਪਣਾ ਉਹ ਕਹਿੰਦੇ ਨੇ ਜੇ ਕੋਈ ਇਹ ਦਾਵਾ ਕਰੇ ਮੈਂ ਸਾਰੀ ਦਾ ਜਾਗਦਾ ਜੀ ਜਾਗਦਾ ਪਰ ਜੇ ਇਹਨੂੰ ਜਾਗਣਾ ਚਾਹੀਦਾ ਉਹ ਸੁੱਤਾ ਹੋਵੇ ਤੇ ਜਾਂ ਉਹ ਇਧਰ ਉਧਰ ਭਟਕਦਾ ਹੋਵੇ ਤੇ ਫਿਰ ਉਸ ਜਾਗਣ ਦਾ ਕੀ ਫਾਇਦਾ ਬੁੱਲਾ ਸ਼ਾਹ ਕਹਿੰਦੇ ਨੇ ਚੌਕੀਦਾਰ ਵੀ ਤਾਂ ਸਾਰੀ ਦਾ ਜਾਗਦਾ ਰਹਿੰਦਾ ਡਾਂਗ ਮਾਰੀ ਜਾਂਦਾ ਜ਼ਮੀਨ ਤੇ ਸੀਟੀ ਮਾਰੀ ਜਾਂਦਾ ਪਰ ਸੀਟੀ ਇੱਕ ਹੋਰ ਵੀ ਹੈ ਜਿਹਨੂੰ ਸੂਫੀ ਕਲਾਮ ਚ ਲਿਖਿਆ ਉਸ ਸੀਟੀ ਮੈਨੇ ਜਿਹੜੀ ਵਿਸਲ ਮਾਰੀ ਦੀ ਆ ਓਲੰਪਿਕ ਵਿਚ ਰੋਜ਼ ਹੁਣ ਰੈਫਰੀ ਮਾਰੀ ਜਾਂਦੇ ਸੀਟੀ ਤਾਂ ਜਿਹੜੀ ਮੈਂ ਇੱਕ ਅਰਜ਼ ਕਰਨ ਲੱਗਦਾ ਸੂਫੀ ਕਲਾਮ ਦੀ ਉਹ ਹੈ ਸੀਟੀ ਸੱਜਣਾ ਦੀ ਸੀਟੀ ਮੈਨੇ ਆਵਾਜ਼ ਆਵਾਜ਼
1: ਸੀਟੀ ਸੱਜਣਾ ਦੀ
0: ਸੱਜਣ ਮੈਨੇ ਪ੍ਰਮਾਤਮਾ ਸੀਟੀ ਸੱਜਣਾ ਦੀ ਸੁਣ ਅੜੀਏ ਕੰਨ ਲਾ ਕੇ ਰਸਤੇ ਪੈ ਜਾਏਗੀ ਜੇ ਭੁੱਲ ਗਏ ਮੋੜ ਤੋਂ ਆ ਕੇ ਕੈਸਾ ਸੂਫੀ ਕਲਾਮ ਹੈ ਪਰ ਜੇ ਇਸਨੂੰ ਲੈਵਲ ਨੀਵਾਂ ਕਰਕੇ ਸੁਣਦੇ ਫਿਰ ਗੱਲ ਵਿਗੜ ਜਾਂਦੀ ਹੈ ਫਿਰ ਗੱਲ ਬਣਦੀ ਨੇ ਉਹਨਾਂ ਨੇ ਆਖਿਆ ਸੂਫੀ ਸਾਹਿਬ ਨੇ ਕਿ ਸੀਟੀ ਸੱਜਣਾ ਦੀ ਸੁਣ ਅੜੀਏ ਕੰਨ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਕਹਿੰਦੇ ਨੇ ਦੇ ਕੰਨ ਸੁਣੋ
1: ਅਰਦਾਸ
0: ਮੈਂ ਇਸ ਲਈ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਣਾ ਪਈ ਤੁਹਾਡੇ ਵਿਚ ਕੋਈ ਉੱਥੇ ਖਿੱਚ ਨਾ ਲਵੇ ਭਾਈ ਜੀ ਕਿਧਰੋਂ ਬੋਲੀ ਜਾਂਦੇ ਰਹੇ ਸਾਡੇ ਕੋਲ ਐਸਾ ਵਕਤ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੜ੍ਹ ਸਕੀਏ ਵਿਚਾਰ ਸਕੀਏ ਨਹੀਂ ਤਾਂ ਜੋ ਕੁਛ ਦੁਨੀਆਂ ਮਾਫੀਆਤ ਵਿਚ ਹੈ ਸਭ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖਿਆ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਨੂੰ ਪੜ੍ਹਨ ਦਾ ਮੌਕਾ ਨੇ ਤੇ ਦੂਜੀ ਗੱਲ ਵੀ ਇਹਨਾਂ ਦੀ ਬਾਤ ਵੀ ਸਮਝ ਮਸੀ ਆਉਂਦੀ ਹੈ ਹੁਣ ਅਸੀਂ ਪੰਜਵੀਂ ਛੇਵੀਂ ਅੱਠਵੀਂ ਦਸਵੀਂ ਦੇ ਵੀ ਸਟੂਡੈਂਟ ਹੋਈਏ ਤੇ ਸਾਡੇ ਕੋਲ ਵੀਸੀ ਆ ਰਿਹਾ ਵੀਸੀ ਮੀਨਸ ਵਾਈਸ ਚਾਂਸਲਰ ਆ ਜਿਹੜੇ ਵੀਸੀ ਸਾਡੇ ਘਰਾਂ ਵਿਚ ਇਹ ਨਹੀਂ ਵਾਈਸ ਚਾਂਸਲਰ ਆ ਰਿਹਾ ਉਹ ਬੋਲੇ ਤਾਂ ਸਾਨੂੰ ਦਸਵੀਂ ਵਾਲਿਆਂ ਨੂੰ ਕੀ ਪਤਾ ਲੱਗਣਾ ਜੀ ਨਹੀਂ ਸਮਝ ਸਕਦੇ ਜਾਂ ਤਾਂ ਓਦਾਂ ਹੀ ਬੈਠੇ ਰਹਾਂਗੇ ਤੇ ਜਾਂ ਉੱਠ ਕੇ ਚਲੇ ਜਾਵਾਂ ਇਸੇ ਤਰ੍ਹਾਂ ਇਹ ਇਲਾਹੀ ਬਾਣੀ ਹੈ ਨਿਰੰਕਾਰੀ ਬਾਣੀ ਹੈ ਸਾਨੂੰ ਦੁਨੀਆਦਾਰਾਂ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਅਸੀਂ ਇਹਦੇ ਨਾਲ ਲਗਾਓ ਘੱਟ ਰੱਖਦੇ ਹਾਂ ਉਹ ਕਲਾਮ ਕਹਿੰਦਾ ਸੀਟੀ ਸੱਜਣਾ ਦੀ ਸੁਣ ਅੜੀਏ ਕੰਨ ਲਾ ਕੇ ਰਸਤੇ ਪੈ ਜਾਏਗੀ ਜੇ ਭੁੱਲ ਗਏ ਮੋੜ ਤੋਂ ਆ ਕੇ ਇਹਨੂੰ ਸਮਝਣ ਦੀ ਬਾਤ ਹੈ ਹਾਂ ਬੁੱਲੇ ਸ਼ਾਹ ਦਾ ਮੈਂ ਕਹਿ ਰਿਹਾ ਸਾਂ ਉਹ ਕਹਿੰਦੇ ਸਾਰੀ ਦਾ ਜਾਗਣ ਨਾਲ ਪਰਮਾਤਮਾ ਮਿਲ ਜਾਏਗਾ ਬਿਲਕੁਲ ਨਹੀਂ ਮਿਲੇਗਾ ਤੇ ਫਿਰ ਜੇ ਕੋਈ ਤੀਰਥ ਇਸ਼ਨਾਨਾਂ ਤੇ ਤੁਰਿਆ ਰਹੇ ਜਿਵੇਂ ਬਾਬਾ ਲਹਿਣਾ ਸਨ ਜਿਵੇਂ ਅਮਰਦਾਸ ਸਨ ਤੀਰਥ ਇਸ਼ਨਾਨ ਨੂੰ ਸਭ ਕੁਝ ਸਮਝੀ ਜਾਣਾ ਤੇ ਉਹ ਬੁੱਲੇ ਸ਼ਾਹ ਜੀ ਕਹਿੰਦੇ ਨੇ ਭਾਈ ਡੱਡੀ ਤੇ ਮੱਛੀਆਂ ਉਹ ਪਾਣੀ ਚ ਰਹਿੰਦੇ ਉਹ ਕਿਹੜੇ ਬਾਹਰ ਖੁਸ਼ਕੀ ਤੇ ਆਉਂਦੇ ਨੇ ਉਹ ਤਾਂ ਕਰੀ ਤਰੇ ਨਹੀਂ ਤੀਸਰਾ ਬਚਨ ਉਹ ਕਹਿੰਦਾ ਨੇ ਭਾਈ ਜੇ ਕੋਈ ਜੰਗਲਾਂ ਵਿਚ ਚਲੇ ਜਾਓ ਸਤਿਗੁਰੂ ਤੇ ਕਹਿੰਦੇ ਨੇ ਉਹ ਇਨਸਾਨ ਜੰਗਲ ਜੰਗਲ ਕਿਆ ਪਾਵੇ ਬਣਕੰਡਾ ਮੋੜੇ ਵਸੀ ਰੱਬ ਹੀ ਆਲੀਏ ਜੰਗਲ ਕਿਆ ਢੂੰਡੇ ਉਹ ਕਹਿੰਦੇ ਭਾਈ ਜੇ ਜੰਗਲਾਂ ਵਿਚ ਫਿਰਨ ਨਾਲ ਮਿਲਣਾ ਸੀ ਤੇ ਗਾਈਆਂ ਤੇ ਬੱਚਿਆਂ ਨੂੰ ਮਿਲ ਜਾਂਦਾ ਹੁੰਦਾ ਪਰ ਨਹੀਂ ਮਿਲਿਆ ਮਿਲਦਾ ਉਹਨਾਂ ਨੂੰ ਜਿਹਨਾਂ ਦੀ ਨੀਤ ਅੱਛੀ ਹੈ ਨੀਤਾਂ ਜਿਹਨਾਂ ਦੀਆਂ ਅੱਛਾ ਸੁਣੋ ਜੀ ਕਹਿੰਦੇ ਨੇ ਜੇ ਰੱਬ ਮਿਲਦਾ ਰਾਤੀ ਜਾਗੇ ਤੇ ਮਿਲਦਾ ਚਾਮ ਤਿੜਕੀਆਂ ਜੇ ਰੱਬ ਮਿਲਦਾ ਰਾਤੀ ਜਾਗੇ ਮਿਲਦਾ ਚਾਮ ਤਿੜਕੀਆਂ ਜੇ ਰੱਬ ਮਿਲਦਾ ਤੀਰਥ ਨਹਾਇਆ ਤੇ ਮਿਲਦਾ ਡੱਡਾਂ ਮੱਛੀਆਂ ਜੇ ਰੱਬ ਮਿਲਦਾ ਜੰਗਲ ਭਵਿਆ ਤਾਂ ਮਿਲਦਾ ਗਾਈਆਂ ਬੱਚੀਆਂ ਬੁੱਲੇ ਸ਼ਾਹ ਰੱਬ ਤਿਨਾਂ ਨੂੰ ਮਿਲਿਆ ਨੀਤਾਂ ਜਿਨ੍ਹਾਂ ਦੀਆਂ ਹੱਛੀਆਂ ਖੇਤਰ ਕਰੋ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ
0: ਉਂਝ ਅਸੀਂ ਬਚਨ ਬੜੇ ਕਰਦੇ ਹਾਂ ਬੋਲਣ ਲੱਗੇ ਨਾ ਕਲਾਵੇ ਮੇਲ ਦਿੰਦੇ ਹਾਂ ਹਰ ਘਰ ਵਿਚ ਡਾਕਟਰ ਹੁੰਦਾ ਹੈ ਹਰ ਘਰ ਵਿਚ ਵਕੀਲ ਵੀ ਹੁੰਦਾ ਹੈ ਪੜ੍ਹੇ ਲਿਖੇ ਕਿਤੋਂ ਨੀ ਤੇ ਜਿਨ੍ਹਾਂ ਦੀ ਪਵਿੱਤਰ ਯਾਦ ਚ ਬੈਠੇ ਹਾਂ ਉਸ ਸੰਬੰਧ ਵਿਚ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਗੱਲਾਂ ਕਰੇ ਮੁੱਖ ਤੇ ਰਾਜਾ ਸਾਹਿਬ ਦਾ ਬਚਨ ਮੈਂ ਵੈਸੇ ਉਹਨਾਂ ਦਾ ਅਸਲੀ ਨਾਮ ਲੈਣ ਤੋਂ ਝਿਜਕਦਾ ਪਰ ਮਿੱਤਰ ਦਿਨ ਗੁਸਤਾਖੀ ਹੋਵੇ ਮੈਂ ਇਸ ਹੱਕ ਵਿਚ ਹਾਂ ਭਈ ਵੱਡੇ ਤੋਂ ਵੱਡਿਆਂ ਦੇ ਉਹਨਾਂ ਦਾ ਉਪਨਾਮ ਲੈ ਲੈਣਾ ਚਾਹੀਦਾ ਅਸਲੀ ਨਾਮ ਤੋਂ ਕਿਉਂਕਿ ਅਸੀਂ ਉਹਨਾਂ ਦੇ ਪਾਏਦੇ ਨਹੀਂ ਹੋਏ ਪਰ ਚੂੰਕਿ ਇਹਦੇ ਵਿਚ ਕਵਿਤ ਵਿਚ ਉਹਨਾਂ ਨੇ ਆਪਣਾ ਨਾਮ ਆਪ ਦਾਸ ਭਗਵਾਨ ਲਿਖਿਆ ਹੈ ਔਰ ਮੈਂ ਭਗਵਾਨ ਵਿਲਾਸ ਵਿਚੋਂ ਬੋਲ ਰਿਹਾ ਇਸ ਲਈ ਉਹਨਾਂ ਦਾ ਨਾਮ ਲੈਣਾ ਪੈਣਾ ਖਿਮਾ ਕਰ ਦੇਣੀ ਰਾਜਾ ਸਾਹਿਬ ਕਹਿੰਦੇ ਨੇ ਉਹ ਇਨਸਾਨ ਗੱਲਾਂ ਕਰੇ ਮੁੱਖ ਤੇ ਗਿਆਨ ਤੇ ਵਿਚਾਰ ਕਹੇ ਚੱਜ ਨਹੀਂ ਤਿਸਕੋ ਹੈ ਜਨਮ ਗਵਾਮ ਦਾ ਐਵੇਂ ਹੀ ਜਨਮ ਗਵਾਈ ਜਾਂਦਾ ਆਪਣਾ ਇਹਨੂੰ ਗੁਰੂ ਗ੍ਰੰਥ ਸਾਹਿਬ ਸੱਚ ਕੇ ਪਾਤਸ਼ਾਹ ਕਹਿੰਦੇ ਨੇ ਮੁੱਕ ਗਿਆਨੀ ਧਨਵੰਤ ਕਹੀ ਜਾਂਦਾ। ਮ੍ਰਿਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਗੱਲਾਂ ਕਰੇ ਮੁੱਖ ਤੇ ਉਹ ਇਨਸਾਨ, ਗਿਆਨ ਤੇ ਵਿਚਾਰ ਕਹੇ ਚੱਜ ਨਹੀਂ ਤਿਸ ਕੋ ਹੈ ਜਨਮ ਗਵਾਮ ਦਾ, ਖੂਹ ਵਿਚੋਂ ਨਿਕਲ ਕੇ ਖਾਤ ਵਿਚ ਗਰਕਿਆ ਏ, ਉੱਚੀ ਉੱਚੀ ਨਾਮ ਦੀ ਦੁਹਾਈ ਜਿਹੜਾ ਪਾਮ ਦਾ। ਮੈਂ ਪਹਿਲਾਂ ਅਰਜ਼ ਕੀਤੀ ਸੀ ਨਾ, ਅਗਲੀ ਬਾਤ ਉਹ ਕਹਿੰਦੇ ਨੇ ਕਿ ਗੁੜ ਗੁੜ ਕਹੇ ਤੇ ਨਾ ਮੂੰਹ ਹੋਏ ਮਿਠਾਸ ਦਾ। ਏਦਾਂ ਗੁੜ ਲਿਆਓ ਜੀ, ਗੁੜ ਦਿਓ ਜੀ, ਗੁੜ ਖਾਈਏ ਜੀ, ਗੁੜ ਖਾਈਏ ਤੇ ਜ਼ਬਾਨ ਮਿੱਠੀ ਹੋ ਜਾਏਗੀ? ਬਿਲਕੁਲ ਨਹੀਂ। ਭਾਈ ਗੁਰਦਾਸ ਜੀ ਦਾ ਕਵਿਤਾ ਬੜਾ ਖੂਬਸੂਰਤ, ਕਹਿੰਦੇ ਖਾਣ ਖਾਣ ਕਹੇ ਜੈਸੇ ਜੀਭਾ ਨਾ ਸਵਾਦ ਮਿੱਠੋ ਆਏ। ਹਾਂਜੀ, ਰਾਜਾ ਜੀ ਕਹਿੰਦੇ ਨੇ ਗੁੜ ਗੁੜ ਕਹੇ ਤੇ ਨਾ ਮੂੰਹ ਹੋਏ ਮਿਠਾਸ ਦਾਰ, ਕੌੜਾ ਨਹੀਂ ਹੋਏ ਨਾਮ ਮਿਰਚ ਦਾ ਗਾਮ ਦਾ। ਭਾਵੇਂ ਸਾਰਾ ਦਿਨ ਮਿਰਚ ਮਿਰਚ ਮਿਰਚ ਮਿਰਚ ਕਰਦੇ ਰਹੇ, ਮੂੰਹ ਕੌੜਾ ਨਹੀਂ ਹੋਣ ਲੱਗਾ। ਤੇ ਰਾਜਾ ਸਾਹਿਬ ਜੀ ਤੱਤ ਦੀ ਬਾਤ ਕਰਦੇ ਨੇ, ਕੰਸੀਕੁਐਂਸ ਬਿਆਨ ਕਰਦੇ ਨੇ, ਲੁਬੇ ਲਬਾਬ ਦੀ ਬਾਤ ਕਰਦੇ ਨੇ। ਕਹਿੰਦੇ ਨੇ ਤੈਸੇ ਹੀ ਤੂੰ ਜਾਣ ਬਿਨ ਸ਼ੌਕ ਦਾਸ ਭਗਵਾਨ, ਉਹਦੇ ਨਾਲ ਪ੍ਰੀਤੀ ਸ਼ੌਕ ਜ਼ੌਕ ਤੋਂ ਬਗੈਰ, ਤੈਸੇ ਹੀ ਤੂੰ ਜਾਣ ਬਿਨ ਸ਼ੌਕ ਦਾਸ ਭਗਵਾਨ, ਬਕ ਬਕ ਕਰਨੇ ਤੇ ਅਸਰ ਨਹੀਂ ਆਉਂਦਾ, ਉਹਦਾ ਪ੍ਰਭੂ ਦਾ ਅਸਰ ਨਹੀਂ ਹੋ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਨੂੰ ਬਹੁਤ ਖੂਬਸੂਰਤੀ ਨਾਲ ਇਸ ਤਰ੍ਹਾਂ ਕਹਿੰਦੇ ਨੇ, ਖਾਂਡ ਖਾਂਡ ਕਹੇ ਜੀਭਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਬਿਨਾਸ ਹੈ, ਵੈਦ ਵੈਦ ਕਹੇ ਰੋਗ ਮਿਟ

ਹੈ। ਆਪਣੀ ਸੁਰਤ ਨੂੰ ਜੋੜਨ ਲਈ ਕਰਨੀ ਦੀ ਵੱਡੀ ਬਾਤ ਹੈ, ਕਰਤੂਤ ਦੀ ਵੱਡੀ ਬਾਤ ਹੈ। ਰਾਜਾ ਸਾਹਿਬ ਨੂੰ ਅਸੀਂ ਕਿਉਂ ਯਾਦ ਕਰਦੇ ਹਾਂ? ਉਹਨਾਂ ਦੀ ਕਰਨੀ ਪ੍ਰਧਾਨ ਸੀ, ਜਿੱਥੇ ਕਿਸੇ ਲੋੜਵੰਦ ਨੂੰ ਜ਼ਰੂਰਤ ਹੁੰਦੀ ਉੱਥੇ ਆਪ ਪਹੁੰਚ ਜਾਂਦੇ, ਕੋਈ ਨਾ ਕੋਈ ਕਿਸੇ ਨੂੰ ਪਹੁੰਚਾ ਦਿੰਦੇ, ਅਗਲੇ ਨੂੰ ਖੇਚਲ ਵਿੱਚ ਨਹੀਂ ਪੈਣ ਦੇਣਾ, ਆਪ ਮੁਸ਼ਕਿਲ ਆਪਣੇ ਤੇ ਝੱਲ ਕੇ ਉਹਦਾ ਸੌਖਾ ਕਰ ਦੇਣਾ। ਜ਼ਿੰਦਗੀ ਦੀ ਬਾਤ ਹੈ ਸਾਸ ਜੀ। ਇੱਕ ਵਾਰੀ ਵੀਰਵਾਲ ਆਖਣ ਲੱਗਾ, ਹਫ਼ਤੇ ਕੁ ਬਾਅਦ ਛੁੱਟੀ ਤੋਂ ਆਇਆ ਨਾ, ਕਹਿਣ ਲੱਗਾ ਰਾਜਾ ਸਾਹਿਬ ਅਕਬਰ ਜਹਾਂ ਆਪਣਾ ਬੜੇ ਪਰੇਸ਼ਾਨ ਨਜ਼ਰ ਆਉਂਦੇ ਹੋ। ਉਹ ਕਹਿਣ ਲੱਗੇ ਤੂੰ ਛੁੱਟੀ ਚਲੇ ਗਿਆ, ਮੈਨੂੰ ਇੱਕ ਇੱਧਰ ਮਸਲਾ ਖੜਾ ਹੋ ਗਿਆ। ਕਹਿਣ ਲੱਗਾ ਕੀ? ਕਹਿੰਦੇ ਆ ਬਲੈਕ ਬੋਰਡ ਤੇ ਨਾ ਕੋਈ ਬੰਦਾ ਲਕੀਰ ਬਾਗ ਹੈ, ਇੱਕ ਲਕੀਰ ਬਾਗ ਹੈ, ਤਾਂ ਫਿਰ ਕੀ ਕਹਿੰਦੇ ਕੀ ਹੋਇਆ? ਨਹੀਂ ਕਹਿੰਦੇ, ਨਾਲ ਉਸਨੇ ਆਖਿਆ, ਆਖਰ ਕਹਿਣ ਲੱਗਾ ਨਾਲ ਉਸ ਬੰਦੇ ਨੇ ਆਖਿਆ, ਇਹਨੂੰ ਕੱਟਣਾ ਨਹੀਂ ਸਾਈਡਾਂ ਤੋਂ, ਇਹਨੂੰ ਰੱਬ ਨਹੀਂ ਕਰਨਾ, ਇਹਨੂੰ ਛੋਟੀ ਕਰਕੇ ਦਿਖਾ। ਗੱਲ ਤੇ ਬੜੀ ਹੈ ਨਾ, ਹੁਣ ਤਾਂ ਚੁੱਕਿਆ ਸਾਨੂੰ ਇਹ ਬਾਤ ਆਉਂਦੀ ਕਰਕੇ ਸੌਖੀ ਸਮਝਦੇ ਹਾਂ, ਓਦਾਂ ਸਾਡੇ ਸਾਹਮਣੇ ਕੋਈ ਕਹਿ ਜਾਏ ਫਿਰ ਸਾਨੂੰ ਨਹੀਂ ਆ ਸਕਦੀ। ਅਕਬਰ ਜਹਾਂ ਪਨਾਹ, ਆ ਇੱਕ ਲਕੀਰ ਬਲੈਕ ਬੋਰਡ ਤੇ ਬਾਤੀ ਆ, ਇਹਨੂੰ ਕੱਟਣਾ ਨਹੀਂ, ਇਹਨੂੰ ਵੱਢਣਾ ਨਹੀਂ, ਇਹਨੂੰ ਰੱਬ ਨਹੀਂ ਕਰਨਾ, ਇਹਨੂੰ ਛੋਟੀ ਕਰਕੇ ਦਿਖਾ, ਮੈਨੂੰ ਤੇ ਆਇਆ ਕੋਈ ਨੀ, ਤੇਰੀ ਉਡੀਕ ਵਿਚ ਬੈਠਾ। ਬੀਰਵਾਲ ਕਹਿਣ ਲੱਗਾ ਵਾਹ ਅਕਬਰ ਤੈਨੂੰ ਕਿਹਨ ਬਾਦਸ਼ਾਹ ਬਣਾ ਦਿੱਤਾ। ਚੂੰਕਿ ਉਹਨਾਂ ਦਾ ਆਪਸ ਵਿਚ ਬਹੁਤ ਕਲੋਲ ਸੀ ਨਾ, ਇਸ ਲਈ ਕਹਿਣ ਲੱਗੇ ਮੈਂ ਤਾਂ ਪਰੇਸ਼ਾਨ ਇਸ ਗੱਲ ਤੋਂ ਕਿ ਤੈਨੂੰ ਬਾਦਸ਼ਾਹ ਕਿਹਨ ਬਣਾ ਦਿੱਤਾ। ਖੈਰ ਅਕਬਰ ਸੁਲਾਹ ਕੋਲ ਬਾਦਸ਼ਾਹ ਸੀ, ਸੱਸ ਨੇ ਬਹੁਤ ਵਧੀਆ ਇਨਸਾਨ ਸੀਗਾ। ਉਹ ਕਹਿਣ ਲੱਗਾ ਜਹਾਂ ਆਪਣਾ ਕੋਈ ਚਾਕ ਚੂਕ ਲਿਆ, ਮੈਂ ਛੋਟੀ ਕਰ ਦਿੰਦਾ। ਉਹ ਕਹਿੰਦੇ ਇਹਨੂੰ ਕੱਟਣਾ ਵੱਢਣਾ ਨਹੀਂ, ਇਹਨੂੰ ਮਟੇਣਾ ਨਹੀਂ, ਰੱਬ ਨਹੀਂ ਕਰਨਾ। ਕਹਿੰਦੇ ਚਾਕ ਮੰਗਵਾ, ਉਹਨੂੰ ਚਾਕ ਮੰਗਾਇਆ, ਨਾਲ ਉਹਨੂੰ ਵੱਡੀ ਲਕੀਰ ਖਿੱਚ ਦਿੱਤੀ ਉੱਪਰ। ਕਹਿੰਦੇ ਕਿਹੜੀ ਛੋਟੀ ਹੈ ਜੀ? ਅਕਬਰ ਕਹਿਣ ਲੱਗਾ ਉਹੀ ਜਿਹੜੀ ਪਹਿਲਾਂ ਬਾਹਰ ਸੀ, ਇਹਨੂੰ ਕੱਟਣਾ ਵੱਢਣਾ ਨਹੀਂ ਸੀ। ਇਸ ਲਈ ਆਪਣੀ ਜ਼ਿੰਦਗੀ ਦੀ ਲਕੀਰ ਵੱਡੀ ਬਾਹ ਦਿਓ, ਅਗਲੇ ਦੀ ਆਪ ਹੀ ਛੋਟੀ ਹੋ ਜਾਏਗੀ। ਅਸੀਂ ਯਤਨ ਕਰਦੇ ਹਾਂ ਆਪਣੀ ਲਕੀਰ ਵੱਡੀ ਬਾਹੁੰਦੇ ਕੋਈ ਨੀ, ਅਗਲੇ ਦੀ ਕੱਟ ਵੱਢ ਕਰਕੇ ਛੋਟੀ ਕਰਨੀ ਚਾਹੁੰਦੇ ਹਾਂ। ਨਹੀਂ ਨਹੀਂ, ਐਸੀ ਬਾਤ ਨਹੀਂ ਨਾ, ਆਪਣੀ ਲਕੀਰ ਤਾਂ ਬਹਿਣੀ ਹੈ। ਮੈਂ ਰਾਜਾ ਸਾਹਿਬ ਦੇ ਸਾਰੇ ਜੀਵਨ ਦਾ ਇੱਕ ਤੱਤ ਇੱਕ ਗੀਤ ਵਿੱਚ ਕਹਿਣ ਲੱਗਾ। ਉਹ ਕਹਿੰਦੇ ਨੇ ਵੀ ਪ੍ਰਭੂ ਸਿਮਰਨ ਕਰੋ, ਜਿਹੜਾ ਅਸੀਂ ਕਰਦੇ ਨੇ। ਰਾਜਾ ਸਾਹਿਬ ਦਾ ਆਪਣਾ ਖਾਣ ਹੈ, ਕਹਿਣ ਹੈ, ਹੁਕਮ ਹੈ ਵੀ ਪ੍ਰਮਾਤਮਾ ਦਾ ਸਿਮਰਨ ਕਰੋ, ਪ੍ਰਮਾਤਮਾ ਤੋਂ ਬਗੈਰ ਸਭ ਧੰਦੇ ਝੂਠੇ ਹੀ ਨੇ। ਅਗਲੀ ਗੱਲ, ਨਾਮ ਦੀ ਮਹਿਮਾ ਕੋਈ ਕੋਈ ਜਾਣਦਾ, ਵਿਰਲਾ ਜਾਂਦਾ। ਬੋਟਨ ਮੈਂ ਨਾਨਕ ਕਹੂ ਨਾਰਾਇਣ ਜੈ ਚੀਜ਼, ਤੇ ਨਾਮ ਤੋਂ ਬਗੈਰ, ਜਿਵੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਹੈ, ਆਖਿਆ ਹੈ, ਫਰਮਾਨ ਕੀਤਾ ਕਿ ਨਾਮ ਬਿਨਾ ਬਹੁ ਡੂਬੇ ਸਿਆਣੇ। ਐਸੀ ਇੱਕ ਬਾਤ ਕਹਿੰਦੇ ਨੇ ਰਾਜਾ ਜੀ, ਐਸੀ ਕਰਨੀ ਤੁਹਾਡੇ ਹਿੱਸੇ ਆਈ ਹੈ ਕਿ ਅੰਤਰ ਬਾਤ ਬਾਹਰ ਪਿਆਰਾ ਤੁਹਾਨੂੰ ਦਿਸਣਾ ਚਾਹੀਦਾ। ਅੰਤਰ ਬਾਹਰ, ਬਾਹਰ ਦਿਸੇ ਅੰਦਰ ਦਿਸੇ ਪ੍ਰਮਾਤਮਾ, ਤੇ ਮਨ ਮੰਦਰ ਵਿਚ ਉਸ ਨੂੰ ਵਸਾ ਲਓ। ਰਾਜਾ ਸਾਹਿਬ ਦੇ ਬਚਨਾਂ ਮੈਂ ਤਰਜਮਾ ਕਰ ਰਿਹਾ, ਮਨ ਮੰਦਰ ਵਿਚ ਉਹਨਾਂ ਨੂੰ ਵਸਾ ਲਓ ਤੇ ਘਰ ਬਾਹਰ ਉਹਨਾਂ ਦਾ ਪਰਵਾਸਾ ਸਮਝੋ ਪ੍ਰਮਾਤਮਾ ਦਾ। ਜਿਹਨੂੰ ਕਹਿੰਦੇ ਨਾ ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ, ਹਰ ਰੰਗ ਜਨ ਕੋ ਪ੍ਰਭ ਆਪਣੇ ਘਰ ਤਾਣ, ਐਸਾ ਉਹ ਤੇ ਵਿਸ਼ਵਾਸ ਰੱਖੋ। ਅਗਲਾ ਬਚਨ ਹੈ ਜੀ, ਕਲੀ ਕਾਰ ਵਿਚ ਉਹ ਤਾਰਨ ਵਾਲੇ ਨੇ ਰਾਜਾ ਸਾਹਿਬ ਜੀ, ਇਹ ਜਿਨ੍ਹਾਂ ਨਾਲ ਗੁਜ਼ਰੀਆਂ ਨਾ ਉਹ ਮੇਰੇ ਨਾਲ ਬਹੁਤ ਬਿਹਤਰ ਜਾਣਦੇ ਨੇ। ਉਹ ਤਾਰਨ ਹਾਰੇ ਨੇ ਔਰ ਸਾਡੀ ਆਕਵਤ ਸਾਡਾ ਲੋਕ ਪਰਲੋਕ ਉਹ ਸਵਾਰਨ ਵਾਲੇ ਨੇ। ਪ੍ਰਭੂ ਆਪਣੇ ਨੂੰ ਆਪਣੇ ਅੰਦਰ ਵਸਾ ਲਵੋ ਤੇ ਉਹਦੇ ਨਾਲ ਗੱਲਾਂ ਕਰੋ। ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਜੀਵ ਨੂੰ ਇੱਕ ਐਸਾ ਸਵਾਦ ਆਏਗਾ, ਲੁਤਫ ਆਏਗਾ, ਇਹ ਲੁਤਫ ਅੰਦੋਜ਼ ਹੋ ਜਾਏਗੀ ਤੇ ਐਸਾ ਆਲਮ ਛਾਂ ਦੇਖ ਕੇ ਆਪ ਨੂੰ ਖੁਦ ਮਹਿਸੂਸ ਹੋਏਗਾ। ਸੱਸ ਵਜਨ, ਆਪ ਨੂੰ ਖੁਦ ਮਹਿਸੂਸ ਹੋਏਗਾ ਕਿ ਪਿਆਰਾ ਸਾਡੇ ਹਿਰਦੇ ਵਿਚ ਆ ਵਸਿਆ ਹੈ। ਖੇਚਲ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਇਸ ਗੀਤ ਨੂੰ ਸਰਵਣ ਕਰੋ ਤੇ ਉਸ ਤੋਂ ਬਾਅਦ ਸਮਾਪਤੀ ਕਰੀਏ ਜੀ।

ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਰਿਲਾਇੰਗ ਔਨ ਯੂਅਰ ਮਰਸੀ ਡੀਅਰ ਲਾਰਡ, ਆਈ ਹੈਵ ਇੰਡਲਜ ਇਨ ਸੈਂਸੁਅਲ ਪਲੇਅਰਸ ਲਾਈਕ ਏ ਫੁਲਿਸ਼ ਚਾਈਲਡ, ਆਈ ਹੈਵ ਮੇਡ ਮਿਸਟੇਕਸ। ਓ ਲਾਰਡ, ਯੂ ਆਰ ਮਾਈ ਫਾਦਰ ਐਂਡ ਮਦਰ। ਇਟ ਇਜ਼ ਈਜ਼ੀ ਟੂ ਸਪੀਕ ਐਂਡ ਟਾਕ, ਬਟ ਇਟ ਇਜ਼ ਡਿਫੀਕਲਟ ਟੂ ਅਕਸੈਪਟ ਯੂਅਰ ਵਿਲ। ਪੌਜ਼। I stand tall, you are my strength, I know that you are mine. Inside of all and outside of all, you are the self-sufficient Father. O Father, I do not know how can I know your way. He frees us from bondage, O saints, and saves us from possessiveness. Becoming merciful, my Lord and Master has ended my comings and goings in reincarnation. Meeting with the Guru, Nanak has recognized the Supreme Lord God.

ਜਿਸ ਨਾਮ ਹਿਰਦੇ ਸੋਈ ਵੱਡ ਰਾਜਾ, ਜਿਸ ਨਾਮ ਹਿਰਦੇ ਤਿਸ ਪੂਰੇ ਕਾਜਾ। ਜਿਸ ਨਾਮ ਹਿਰਦੇ ਤਿਸ ਕੋਟ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ। ਤਿਸ ਸਾਲਾ ਹੀ ਜਿਸ ਹਰ ਧਨ ਰਾਸ, ਸੋ ਵੱਡ ਭਾਗੀ ਜਿਸ ਗੁਰਮਸਤਕ ਹਾਥ। ਜਿਸ ਨਾਮ ਹਿਰਦੇ ਤਿਸ ਕੋਟ ਕਈ ਸੈਨਾ, ਜਿਸ ਨਾਮ ਹਿਰਦੇ ਸੋ ਸਹਿਜ ਸੁਖੈਨਾ। ਜਿਸ ਨਾਮ ਹਿਰਦੇ ਸੋ ਸੀਤਲ ਹੁਆ, ਨਾਮ ਬਿਨਾ ਦ੍ਰਿਗ ਜੀਵਨ ਮੂਆ। ਜਿਸ ਨਾਮ ਹਿਰਦੇ ਸੋਵੇ ਪਰਵਾਹ, ਜਿਸ ਨਾਮ ਹਿਰਦੇ ਤਿਸ ਸਦਹੀ ਲਾਹਾ। ਜਿਸ ਨਾਮ ਹਿਰਦੇ

ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੀਂ ਦੁੱਖ, ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸੰਵਾਰਿਆ, ਜਿਸ ਤੂੰ ਆਵੇ ਚਿੱਤ ਸੋ ਪਰਵਾਨ ਜਨ, ਜਿਸ ਤੂੰ ਆਵੇ ਚਿੱਤ ਬਹੁਤਾ ਤਿਸ ਧਨ, ਜਿਸ ਤੂੰ ਆਵੇ ਚਿੱਤ ਤਿਸ ਵੱਡ ਪਰਵਾਰਿਆ, ਜਿਸ ਤੂੰ ਆਵੇ ਚਿੱਤ ਤਿੰਨ ਕੁਲ

Come on, come on.

ਕਹਿੰਦੇ ਘੱਤ ਨਾ ਏ ਟੁੱਟੇ ਨਾ ਮਲਕੇ ਨਾ ਏ ਜਲਣ ਜਾਏ ਸਾਨੂੰ ਸਮਾਨਸ ਨਾਨਕਾ ਜੋਗਲ ਚੱਲੇ ਪਾਏ ਚੋਗੜ ਵਾਲੇ।

ਅਠਾਈ ਦਸਵੀਂ ਸਿਮਰ ਕਏ ਗੁਰੂ ਨਾਨਕ ਨੇ ਧਿਆਏ ਸੰਗਤ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਵਿਖੇ ਸਭ ਦੁੱਖ ਜਾਏ ਏਕ ਬਹਾਦਰ ਸਿੰਘ ਕਰਨੋ ਨਿਧਿਆਵੈ ਧਾਰੇ ਸਭ ਥਾਈ ਹੋਏ ਸਹਾਇ ਪਹਿਲ ਦਸਵੀਂ ਪਾਤਸ਼ਾਹ ਹੋ ਕਰਬੀ ਧਰ ਪ੍ਰਮਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੰਧ ਦੇ ਵਾਲੇ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਏ ਸਹਾਇ ਦਸੋਂ ਪਾਤਸ਼ਾਹੋਂ ਕੇ ਸਰੋ ਹਾਜਰਾ ਹਜ਼ੂਰ ਤਹਰਾ ਜ਼ਹੂਰ ਸਰੋ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਮਹਿਮਾ ਕਹੀ ਨਾ ਜਾਏ ਤਤਰੇ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਲੋ ਪਿਆਰੇ ਚਾ ਸਾਹਿਬਜ਼ਾਦੇ ਚਾਲੀ ਮੋਕੇ ਜਿਨ੍ਹਾਂ ਪਿਆਰਿਆਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇ ਵਿਵਾਹੀ ਤਰਖੜੀਆਂ ਤੇ ਚੜੇ ਬੰਨ ਬੰਦ ਕਟਵਾਏ ਤਨਾਰਿਆਂ ਨਾਲ ਚਰਵਾਏ ਖੋਕਰੀਆਂ ਉਤਰਵਾਈਆਂ ਉਬਲਦੀਆਂ ਦੇਗਾਂ ਵਿੱਚ ਬੈਠੇ ਧਰਮ ਵਾਸਤੇ ਸ਼ਹੀਦ ਹੋਏ ਸਿੱਖੀ ਸਿਰ ਕੇਸਾਂ ਸੁਵਾਸਾਂ ਨਾਲ ਨਿਭਾਇਆ ਜਿਨ੍ਹਾਂ ਸਤਿਆਰਿਆਂ ਪਿਆਰਿਆਂ ਸਿਰ ਕਵਾਨਾ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਰੱਖਾ।

ਸਰਬੱਤ ਖਾਲਸੇ ਜੀ ਕੋ ਸਰਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਥਿਆਰਿਆਏ ਦੇਵ ਤੇਗ ਫਤਿਹ ਦੁਰਦ ਕੀ ਪੈਰ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਸ੍ਰੀ ਗੁਰੂ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਆਪ ਸਾਹਿਬ ਕਰਨ ਕਾਰਨ ਪਤਰ ਪਾਵਨ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਦਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਫਤਿਹ ਬਖਸ਼ੋ ਜੀ ਆਪ ਜੀ ਦੇ ਹਜ਼ੂਰੀ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਉਲਟ ਮੁਆਫ ਕਰਨੀ ਗੁਰੂ ਗਰੀਬ ਨਵਾਜ ਜੀ ਆਪ ਜੀ ਦੇ ਹਜ਼ੂਰ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੇ ਕੜਾ ਪ੍ਰਸ਼ਾਦ ਭੇਜਿਆ ਹੈ ਇਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਰਬੱਤ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ ਸਰਵ ਕਾਰਜ ਰਾਸ ਕਰਨ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਅਰਦਾਸ ਆਪ ਜੀ ਦੇ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਾਹਿਬ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਆਪ ਜੀ ਦੇ ਪਵਿੱਤਰ ਦਰ ਤੇ ਆਵੇ ਸੁਰਾਜੀ ਜਾਵੇ ਨਾਨਕ ਨਾਮ ਚੜ੍ਹਦੇ ਕਲਾ ਦੇ ਸਰਬੰਧ ਕਾ

ਆਪਣੀ ਕਾਰ।

अकलंक रूप अपार अनछेज तेज अपार। अकाल है अपाल है ख्याल है अखंड।

ਗਜਦ ਪੀ ਨਰਦ ਪੀ ਕਰੰਤ ਸੇਵ ਹੈ ਸਦਾ ਸਿਸ ਤਿਤ ਪਸ ਪਿਜ ਪਸ ਪਿਪ ਨਸਬਾ ਗਜਦ ਪੀ ਨਰਦ ਪੀ ਕਰੰਤ ਸੇਵ ਹੈ ਸਦਾ।

ਬੀਜ ਕੇ ਵਡਈਆ ਬਿੰਦ ਕੇ ਸਦਈਆ ਤਾਹੇ ਹੀਜ ਕੇ ਵਡਾਇਆ ਮੰਦਿਰ ਸਦੀਵ ਨੰਗ ਪਾਏ ਹੀ ਫਿਰਤ ਹੈ ਅੰਗਣਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਗਿਆਨ ਕੇ ਬਹੀਨ ਛਿਨ

ਪਵਿੱਤਰ ਫੁਰਮਾਨ, ਖਾਲਸਾ ਸਜਣ ਤੋਂ ਬਾਅਦ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਅਕਾਲ ਦੀ ਸਿਫਤ ਵਿਚ ਲੱਗ ਗਏ ਨੇ। ਧੰਨਵਾਦ ਕਰ ਰਹੇ ਨੇ ਉਸ ਅਕਾਲ ਪੁਰਖ ਮਹਾਰਾਜ ਦਾ, ਤੇ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਖਾਲਸੇ ਦੇ ਦੀਦਾਰ ਕਰਦੇ ਨੇ ਨਾ, ਸਾਹਿਬ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਰੱਬ ਦੇ ਨਾਮ ਦਾ ਧਿਆਨ ਧਰਦੇ ਨੇ ਤੇ ਖਾਲਸੇ ਦਾ ਦੀਦਾਰ ਕਰਦੇ ਨੇ, ਕੇਸਰੀ ਦਸਤਾਰਾਂ ਨਜ਼ਰ ਆਉਂਦੀਆਂ ਨੇ, ਨਿਲੰਬਰ ਬਾਣਾ ਨਜ਼ਰ ਆਉਂਦਾ, ਅਕਾਲੀ ਬਾਣੇ ਦੇ ਅੰਦਰ ਖਾਲਸਾ ਸ਼ਿਸ਼ੋਭਿਤ ਨਜ਼ਰ ਆਉਂਦਾ, ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਮ ਰੋਮ ਪ੍ਰਸੰਨ ਹੋ ਜਾਂਦੇ ਨੇ, ਨੇਤਰ ਭਰ ਜਾਂਦੇ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ। ਇਹ ਅਕਾਲ ਪੁਰਖ ਮਹਾਰਾਜ ਦੀ ਸਿਫਤ ਅੰਦਰ ਐਸੇ ਫਿਰ ਲਿਖਣਾ ਸ਼ੁਰੂ ਕਰਦੇ ਨੇ, ਬਈ ਸੁੱਧ ਬੁੱਧ ਭੁੱਲ ਜਾਂਦੇ ਨੇ, ਖਾਲਸੇ ਦੇ ਦਰਸ਼ਨ ਕਰਦੇ ਨੇ। ਖਾਲਸਾ ਤੂੰ ਅਕਾਲ ਕੀ ਮੌਜ ਹੈ, ਤੇਰੇ ਅੰਦਰ ਅਕਾਲ ਕਾ ਵਾਸਾ ਹੈ, ਤੂੰ ਫੌਜ ਅਕਾਲ ਪੁਰਖ ਦੀ ਹੈ, ਮੈਂ ਤੇਰੀ ਫੌਜ ਦਾ ਇੱਕ ਭਰਤੀ ਹੋਇਆ ਹੋਇਆ ਸਿਪਾਹੀ। ਕਹਿੰਦੇ ਨਿਰਮਾਨਤਾ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੇਰੀ ਫੌਜ ਦੇ ਅੰਦਰ, ਮੈਂ ਤੇਰੀ ਰੈਜੀਮੈਂਟ ਦੇ ਅੰਦਰ ਦਾਖਲ ਹੋਣ ਵਾਲਾ, ਟ੍ਰੇਨਿੰਗ ਲੈਣ ਵਾਲਾ ਇੱਕ ਆਮ ਸਿਪਾਹੀ ਹਾਂ। ਹੇ ਅਕਾਲ ਪੁਰਖ, ਇਹ ਤੇਰੀ ਫੌਜ ਹੈ ਨਾ, ਇਸ ਫੌਜ ਦੇ ਅੰਦਰ ਮੈਂ ਵੀ ਭਰਤੀ ਹੋਇਆ ਹੋਇਆ, ਉਹ ਗੱਲ ਅਲੱਗ ਹੈ ਵੀ ਤੂੰ ਮੈਨੂੰ ਜਰਨੈਲ ਥਾਪ ਦਿੱਤਾ, ਪਰ ਮੇਰੇ ਨਾਲੋਂ ਬਲੀ ਬਲੀ ਜਰਨੈਲ ਇਸ ਅਕਾਲ ਪੁਰਖ ਦੀ ਫੌਜ ਅੰਦਰ ਨੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਪਰਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੈਰਾਗ ਦੀਆਂ ਨਦੀਆਂ ਚੱਲ ਪੈਂਦੀਆਂ ਨੇ। ਇਹ ਅਕਾਲ ਪੁਰਖ ਦਾ ਧੰਨਵਾਦ ਕਰਦੇ ਆ, ਰਸਨਾ ਨਹੀਂ ਰੁਕਦੀ, ਲਿਖੀ ਜਾ ਰਹੇ ਨੇ ਅਕਾਲ ਪੁਰਖ ਮਹਾਰਾਜ ਜੀ ਦੀ ਉਸਤਤ ਅਕਾਲ ਉਸਤਤ ਦਸਮ ਕੀ ਬਾਣੀ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਨੇ, ਖਾਲਸੇ ਦੇ ਦੀਦਾਰ ਕਰਕੇ ਨੇਤਰ ਬੰਦ ਕਰ ਲੈਂਦੇ ਨੇ। ਜੇ ਅਕਾਲ ਪੁਰਖ ਨੂੰ ਸਿੰਘਾਸਨ ਤੇ ਵੇਖਦੇ ਨੇ ਤੇ ਉਹੀ ਨਜ਼ਰ ਆਉਂਦਾ, ਅੱਖਾਂ ਖੋਲ ਕੇ ਸਾਹਮਣੇ ਦੀਦਾਰ ਕਰਦੇ ਨੇ ਖਾਲਸੇ ਦੇ, ਤੇ ਖਾਲਸਾ ਅਕਾਲ ਪੁਰਖ ਕੀ ਮੌਜ ਨਜ਼ਰ ਆਉਂਦਾ, ਤੇ ਫਿਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਿਲੋਂ ਹੀ ਦਿਲ ਅੰਦਰ ਇੱਕ ਆਸ ਲੈ ਕੇ ਤੁਰੇ ਫਿਰਦੇ ਨੇ। ਖਾਲਸਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਹੋਏ, ਤੇਰਾ ਅਵਤਾਰ ਹੋਇਆ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਖੂਨ ਵਿੱਚੋਂ, ਪਵਿੱਤਰ ਸੀਸ ਵਿੱਚੋਂ, ਸਰੀਰ ਵਿੱਚੋਂ ਤੇਰਾ ਵਜੂਦ ਪ੍ਰਗਟ ਹੋਇਆ, ਤੇ ਤੇਰੇ ਵਜੂਦ ਦੇ ਅੰਦਰ ਅਕਾਲ ਪੁਰਖ ਦਾ ਨਿਵਾਸ ਹੋ ਗਿਆ। ਅਸਲੀ ਬਾਣਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਪਿਤਾ ਤੈਨੂੰ ਦੇ ਕੇ ਚਲੇ ਗਏ। ਕੈਸਾ ਭਾਗਾ ਭਰਿਆ ਦਿਨ ਹੋਏਗਾ ਜਦੋਂ ਮੈਂ ਤੇਰੇ ਉਪਰੋਂ ਆਪਣਾ ਬੰਸ ਨਿਸ਼ਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ, ਵਾਰਨੇ ਜਾਵਾਂਗਾ ਤੇਥੋਂ। ਐ ਖਾਲਸਾ, ਤੇਰੇ ਦਰਸ਼ਨ ਕਰਨ ਵਾਸਤੇ ਪਤਾ ਨੀ ਕਿੰਨੇ ਕੁ ਜਨਮ ਲੈਣੇ ਪੈਣਗੇ, ਮਨ ਦੀਆਂ ਇੱਛਾਵਾਂ ਨੇ ਪ੍ਰਬਲ, ਪਰ ਅਕਾਲ ਪੁਰਖ ਮਹਾਰਾਜ ਦੇ ਚਰਨਾਂ ਚ ਇੱਕੋ ਫਰਿਆਦ ਕਰਦੇ ਗਏ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ, ਕਹਿੰਦੇ ਹੇ ਕੁਲਾਂ ਨੂੰ ਕਲੰਕ ਤੋਹੀਨ ਕਰਨ ਵਾਲੇ ਵਾਹਿਗੁਰੂ, ਕੁਲ ਕਲੰਕ ਕਰਹੀਨ ਕਰੇ ਕਿਰਪਾ ਕਰੁਣਾ ਕਰ। ਜਿਨ੍ਹਾਂ ਦੀਆਂ ਕੁਲਾਂ, ਜਿਨ੍ਹਾਂ ਦੀਆਂ ਵਰਨਾ, ਜਿਨ੍ਹਾਂ ਦੀਆਂ ਜਾਤਾਂ ਕਲੰਕ ਵਾਲੀਆਂ ਸਨ ਨਾ, ਉਹਨਾਂ ਨੂੰ ਕਲੰਕਹੀਨ ਕਰ ਦਿੱਤਾ। ਕੁਲ ਕਲੰਕ ਕਰਹੀਨ ਕਰੇ ਗਿਆਨ ਪ੍ਰਬੋਧ, ਕੁਲ ਕਲੰਕ ਕਰਹੀਨ ਕਰੇ ਕਿਰਪਾ ਕਰੁਣਾ ਕਰ, ਕਰਨ ਕਾਰਨ ਕਰਨ ਸਮਰੱਥ, ਕਿਰਤ ਕੀ ਮੂਰਤ ਕਿਰਤ ਧਰ। ਕਿਰਪਾ ਦੀ ਮੂਰਤ ਹੈ ਅਕਾਲ ਪੁਰਖ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ, ਤੇ ਉਸ ਅੱਗੇ ਬਾਰੰਗ ਬਾਰ ਇੱਕੋ ਅਰਦਾਸ ਕਰਦੇ ਨੇ, ਇਹ ਤੇਰਾ ਸਜਿਆ ਹੋਇਆ ਖਾਲਸਾ, ਇਹ ਤੇਰੀ ਸਜੀ ਹੋਈ ਰੈਜੀਮੈਂਟ ਮਹਾਰਾਜ ਆਦ ਜੁਗਾਦ ਰਹੇ, ਇਸ ਦਾ ਸਵਰੂਪ ਆਦ ਜੁਗਾਦ ਇੱਕੋ ਜਿਹਾ ਰਹੇ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਜਦੋਂ ਦਰਸ਼ਨ ਹੁੰਦੇ ਨੇ ਰੱਬ ਦੇ, ਫਿਰ ਇਹ ਪੂਰਨੇ ਪਾ ਦਿੰਦੇ ਨੇ, ਖਾਲਸਾ ਤੂੰ ਇੱਕ ਗੱਲ ਦਾ ਧਿਆਨ ਰੱਖੀ ਬਈ, ਇੱਕ ਪਾਹਨ ਪੱਥਰ ਨੂੰ ਛੱਡ ਕੇ ਬਾਕੀ ਸਭ ਜਗ੍ਹਾ ਦੇ ਅੰਦਰ ਰੱਬ ਵਿਆਪਕ ਹੈ, ਪੱਥਰ ਦੀ ਪੂਜਾ ਨੀ ਤੂੰ ਕਰਨੀ, ਪੱਥਰ ਦੇ ਅੱਗੇ ਸਿਰ ਨੀ ਝੁਕਾਉਣਾ, ਪੱਥਰ ਤੋਂ ਭਾਵ ਹੈ ਜੜ, ਜੜ ਵਸਤੂ ਨਾਲ ਤੇਰਾ ਪਿਆਰ ਨਾ ਹੋਵੇ, ਤੂੰ ਚੇਤਨ ਅੰਦਰ ਜੁੜਿਆ ਹੋਵੇ, ਚੇਤਨ ਚੋਂ ਚਿੰਤਨ ਪ੍ਰਗਟ ਹੋਏਗਾ, ਚਿੰਤਨ ਵਿੱਚੋਂ ਚੇਤਾ ਤੇ ਰੱਬ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪ੍ਰਗਟ ਹੋ ਜਾਏਗਾ। ਜੜ ਸੰਸਾਰ ਹੈ, ਸੰਸਾਰ ਨਾਲ ਪਿਆਰ ਨਹੀਂ ਕਰਨਾ, ਜੜ ਇੱਕ ਸਥੂਲ ਵਸਤੂ ਹੈ ਜਿਸ ਅੰਦਰ ਜਾਣ ਨਹੀਂ ਹੁੰਦੀ, ਉਹ ਰੱਬ ਜੀਵਨ ਵਿੱਚ ਹੈ, ਜਲ ਵਿੱਚ ਹੈ, ਥਲ ਵਿੱਚ ਹੈ, ਰੂਪ ਵਿੱਚ ਹੈ, ਰੰਗ ਵਿੱਚ ਹੈ, ਸੂਰਜ ਚੰਦ ਪਵਨ ਪਾਣੀ ਹਵਾ ਸਭ ਦੇ ਵਿੱਚ ਉਸਦਾ ਵਿਆਪਕ ਸਵਰੂਪ ਹੈ, ਇੱਕ ਪੱਥਰ ਤੋਂ ਸਵਾ ਉਹ ਸਾਰੇ ਜਗ੍ਹਾ ਅੰਦਰ ਵਿਆਪਕ ਹੈ।
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਕ ਹੋਰ ਬਾਤ ਲਿਖਦੇ ਨੇ, ਬਈ ਆਹ ਜਿਹੜੇ ਸੰਸਾਰ ਦੇ ਭਰਮ ਨੇ ਨਾ, ਬੀ ਬਭੂਤਾਂ ਲਾਣੀਆਂ ਮੱਥੇ ਤੇ ਤੇ ਕਿਸੇ ਕੰਦਰ ਦੇ ਅੰਦਰ ਬਹਿ ਜਾਣਾ, ਸੰਸਾਰ ਛੱਡ ਕੇ, ਗ੍ਰਿਸਤ ਆਸ਼ਰਮ ਛੱਡ ਕੇ ਤੇ ਆਪਣੇ ਆਪ ਨੂੰ ਜਤੀ ਕਹਾਉਣਾ, ਇਹ ਕਦਾਚਿਤ ਅਕਾਲ ਪੁਰਖ ਮਹਾਰਾਜ ਨੂੰ ਨਹੀਂ ਪਾਉਂਦਾ। ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲ ਉਸਤਤ ਵਿੱਚ ਇੱਕ ਕਵਿਤ ਲਿਖਿਆ ਬੜਾ ਸੁੰਦਰ, ਕਹਿੰਦੇ ਨੇ ਖੁਕ ਮੱਲ ਧਾਰੀ ਗੱਜ ਗੱਦ ਹੱਬ ਬੁੱਤ ਧਾਰੀ ਗਿੱਧੂਆ ਮਸਾਣ ਬਸ ਕਰਿਓ ਹੀ ਕਰਤ ਹੈ। ਕਹਿੰਦੇ ਜੇ ਆ ਸੂਰ ਜਿਹੜਾ ਨਾ ਸੂਰ ਖੂਕ ਮੱਲ ਧਾਰੀ, ਸੂਰ ਦਾ ਨਾਮ ਖੂਕ ਲਿਖਿਆ ਮਹਾਰਾਜ ਨੇ, ਇਹ ਮੱਲ ਧਾਰੀ ਹੈ, ਇਹ ਗੰਦ ਖਾਂਦਾ, ਗੰਦਗੀ ਖਾਂਦਾ, ਇਸ ਨੂੰ ਭਾਵੇਂ ਜਿੰਨਾ ਮਰਜ਼ੀ ਪਵਿੱਤਰਤਾ ਵਾਲੀ ਜਗ੍ਹਾ ਵਿੱਚ ਰੱਖ ਦਿਓ, ਛੱਡ ਕੇ ਵੇਖ ਲਓ ਝੱਟ ਹੀ ਗੰਦ ਵਿੱਚ ਮੂੰਹ ਪਾਵੇਗਾ, ਕਿਉਂਕਿ ਇਸ ਦਾ ਅਸਲੀ ਰੂਪ ਜਿਹੜਾ ਹੈ ਉਹ ਮੱਲ ਹੈ, ਉਹ ਆ ਸੰਸਾਰ ਦੀ ਗੰਦਗੀ। ਖੂਕ ਮੱਲ ਧਾਰੀ, ਤੇ ਫਿਰ ਅਗਾਂ ਆ ਕੇ ਗਰੀਬ ਨਵਾਜ ਕਹਿੰਦੇ ਅਗਾਂ ਗੱਜ ਤੇ ਗਧਾ, ਹਾਥੀ ਤੇ ਗਧਾ ਇਹ ਪਿਆਰ ਕਰਦੇ ਨੇ ਧੂੜ ਦੇ ਨਾਲ, ਇਹ ਸਿਰ ਦੇ ਉੱਪਰ ਆਪਣੇ ਮੱਥੇ ਤੇ ਮਿੱਟੀ ਲਾਉਂਦੇ ਨੇ, ਆਪਣੇ ਸਰੀਰ ਦੇ ਉੱਪਰ ਮਿੱਟੀ ਮਲ ਲੈਂਦੇ ਨੇ। ਖੂਕ ਮੱਲ ਧਾਰੀ ਗੱਜ ਗਧਾ ਬਬੂਦ ਧਾਰੀ, ਗੱਜ ਤੇ ਹਾਥੀ ਤੇ ਗਧਾ ਇਹ ਸੰਸਾਰ ਦੀ ਮਿੱਟੀ ਚ ਲੇਟਦੇ ਨੇ। ਗਿੱਧੂਆ ਮਸਾਣ ਬਾਸ ਕਰਿਓ ਕਰਤ ਹੈ, ਮਸਾਣਾ ਦੇ ਵਿੱਚ ਬਹਿ ਕੇ ਤਪ ਕਰਨੇ, ਤਪ ਸਾਧਨੇ, ਭੂਤਾਂ ਨੂੰ ਵਸ ਕਰਨ ਵਾਲੇ ਲੋਕ ਜਿਹੜੇ ਨੇ ਮਸਾਣ ਦੇ ਵਿੱਚ ਵਾਸ ਕਰਦੇ ਨੇ, ਜਾਂ ਫਿਰ ਉੱਲੂ ਆਦਿਕ ਜਾਂ ਫਿਰ ਚਮਗਾਦੜ ਆਦਿਕ ਇਹ ਜਿਹੜੇ ਨੇ ਇਹ ਮਸਾਣ ਦੇ ਵਿੱਚ ਰਹਿੰਦੇ ਨੇ। ਅੱਗੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਸੁੰਦਰ ਫੁਰਮਾਨ ਕੀਤਾ, ਨਾਲ ਨਾਲ ਪੂਰਨੇ ਪਾਈ ਜਾ ਰਹੇ ਨੇ ਵੀ ਕਿਹੜੀ ਕਿਹੜੀ ਚੀਜ਼ ਤੋਂ ਤੂੰ ਬਚਣਾ, ਕਿਹੜੀ ਕਿਹੜੀ ਚੀਜ਼ ਤੋਂ ਤੂੰ ਸੁਚੇਤ ਰਹਿਣਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗਿਆਨ ਤੋਂ ਬਹੀਣ ਜਿਹੜਾ ਇਨਸਾਨ ਹੈ ਨਾ, ਉਹ ਕਾਮ ਕ੍ਰੋਧ ਦੇ ਅੰਦਰ ਲੋਭਾਏ ਮਾਨ ਹੋ ਜਾਂਦਾ, ਉਹ ਫਿਰ ਬਚ ਨਹੀਂ ਸਕਦਾ। ਜਿਹੜਾ ਕਹੇ ਵੀ ਤਿਲਕ ਲਾਓ, ਜਿਹੜਾ ਕਹੇ ਮੱਥੇ ਦੇ ਬਭੂਤ ਲਾਓ, ਜਿਹੜਾ ਕਹੇ ਸੰਸਾਰ ਦੀਆਂ ਆ ਜਿੰਨੀਆਂ ਰਸਮ ਰਿਵਾਜਾਂ ਨੇ ਇਹਨਾਂ ਨੂੰ ਮੰਨੋ, ਨਹੀਂ ਖਾਲਸਾ, ਮੇਰਾ ਖਾਲਸਾ, ਅਕਾਲ ਪੁਰਖ ਕਾ ਖਾਲਸਾ, ਇੱਕ ਰੱਬ ਉੱਪਰ ਵਿਸ਼ਵਾਸ ਰੱਖੇਗਾ, ਇੱਕ ਅਕਾਲ ਪੁਰਖ ਮਹਾਰਾਜ ਦੀ ਓਟ ਧਾਰਨ ਕਰੇਗਾ, ਉਸ ਤੋਂ ਛੁੱਟ ਕਿਸੇ ਨੂੰ ਨਹੀਂ ਮੰਨੇਗਾ। ਇਹ ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਦੇ ਦੀਦਾਰ ਕਰਕੇ ਪਵਿੱਤਰ ਪੂਰਨੇ ਪਾ ਕੇ ਚਲੇ ਗਏ। ਇਹ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਬੜੀ ਲੁਤਫ ਵਾਲੀ ਹੈ, ਇਸ ਦਾ ਇੱਕ ਇੱਕ ਅੱਖਰ ਇਸ ਤਰ੍ਹਾਂ ਪਰੋਇਆ ਹੋਇਆ ਜਿਵੇਂ ਮੋਤੀਆਂ ਦੀ ਮਾਲਾ ਹੈ, ਕਿਤੇ ਇਹ ਚਲਨ ਕਰਦਿਆਂ ਉਚਾਰਨ ਕਰਦਿਆਂ ਇੱਕ ਅੱਖਰ ਉਰਾ ਪਰਾ ਹੋ ਜਾਣਾ, ਚਾਲ ਟੁੱਟ ਜਾਂਦੀ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕੈਸੀ ਚਾਲ ਬਣਾਈ ਹੈ, ਜੇ ਇੱਕ ਅੱਖਰ ਅੱਗੇ ਰੱਖਿਆ ਉਹੀ ਅੱਖਰ ਚੱਲਦਾ ਜਾ ਰਿਹਾ, ਜੇ ਸੰਸਾਰ ਦੀ ਮਰਿਆਦਾ ਰੱਖੀਏ ਤੇ ਸੰਸਾਰ ਦੀ ਮਰਿਆਦਾ ਦੇ ਵਿੱਚ ਚੱਲਦਾ ਜਾ ਰਿਹਾ। ਗੁਰਮਤ ਦਾ ਧਿਆਨ ਮਹਾਰਾਜ ਨੇ ਰੱਖਿਆ, ਮਨਮਤ ਦਾ ਧਿਆਨ ਰੱਖਿਆ, ਝੂਠ ਦਾ ਧਿਆਨ ਰੱਖਿਆ, ਚਾਲ ਦਾ ਧਿਆਨ ਰੱਖਿਆ, ਫਿਰ ਅਕਾਲ ਕੀ ਬਾਣੀ ਲਿਖੀ ਤੇ ਲਿਖ ਲਿਖ ਮਹਾਰਾਜ ਨੇ ਅੰਕ ਭਰ ਦਿੱਤੇ ਦਸਮ ਗ੍ਰੰਥ ਦੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜਾ ਸੁੰਦਰ ਫੁਰਮਾਨ ਕਰਦਿਆਂ ਕਹਿੰਦੇ ਨੇ

सर्प सुख दाता हरि। इच्छा मूर्ख सर्प सुख।

ਜਿਤ ਨਾਮ ਸਾਚਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਸ ਸਿਮਰਤੇ ਸਭ ਕਿਲਬਿਕ ਪਾਪ ਲਹਾਤੀ।

ਡੱਪੂ ਮੂੰਹ ਚਾਰ ਪਾਪ ਦੋ ਸਿੰਘ ਗੁੰਗ ਮੁਖ ਅਬ ਕੈਸੀ ਗੁਣ ਗਈਏ ਜਪ ਮਨ ਸਤਨਾ ਚਾਰ ਪਾਪ ਦੋ ਸਿੰਘ ਗੁੰਗ ਮੁਖ ਅਬ ਕੈਸੇ ਗੁਣ ਗਈਏ ਊਠ ਬੈਠ ਠੇਂਗਾ ਪਰੇ ਕਪਤ ਕਮੂੰਡ ਲਿਕਈ

जप मन सतनाम रे मल ओट ले हो हरे नाम जाते जाके।

0: मन सतना
1: सदा सतना
0: जप मन तन एथान
1: तन एथान।

ਹੈ ਲਾਗਤੀ ਤਾਲਾ ਦੇਨੀ ਬਛਰੇ ਬਿਨ ਗਾਏ ਪਹੇਲੀ ਪਾਣੀਆਂ।

ਨਿਰਗੁਣ ਯਾਰ ਧਿਆਨਿਆ ਸੋ ਪ੍ਰਭ ਸਦਾ ਸਮਾਨ।

मुलाल इंसान प्रीत बनी कबीर लागे प्रीत सुजान श्याम।

ਸੰਤ ਨਾ ਮਦਬ ਕੋ ਉੜਤੇ ਆਕਾਸ ਆਸ ਕਟੇ ਨਾ ਬਿਹੰਗ ਕੀ ਕਟਾਕਨ ਕੋ ਮੋਰ ਚਾਤ੍ਰ ਕਿਰਦੇ ਉਲਾਸ ਕਟਾਕਨ ਕੋ ਮੋਰ ਚਾਤ੍ਰ ਕਿਰਦੇ ਉਲਾਸ ਨਾਦ ਬਾਦ ਸੁਨ ਰਾਤ ਕਟੇ ਨਾ

कारण सृष्टि उबारण मम्मत पारण जाते गंगा।